ਗੁਰੂ ਰੂਪ ਸਾਧ ਸੰਗਤ ਜੀਓ, ਜੋ ਗੁਰਦੁਆਰਾ ਸਾਹਿਬ ਵੱਲੋਂ ਅੱਜ ਤੋਂ ਜੋ ਜੂਨ 84 ਦੇ ਸ਼ਹੀਦਾਂ ਦੀ ਯਾਦ ਕਰਦੇ ਹੋਏ ਉਹਨਾਂ ਨੂੰ, ਸੋ ਉਹਦੇ ਸੰਬੰਧ ਵਿੱਚ ਸਮਾਗਮ ਰੱਖੇ ਹਨ। ਸੋ ਪ੍ਰਬੰਧਕ ਵੀਰਾਂ ਨੇ ਉਪਰਾਲਾ ਕੀਤਾ ਹੈ ਕਿ ਰੋਜ਼ਾਨਾ ਹੀ 5 ਤੋਂ 6 ਵਜੇ ਤੱਕ ਕੀਰਤਨ ਸਮਾਗਮ ਸ਼ੁਰੂ ਹੋਇਆ ਕਰਨਗੇ। ਤਕਰੀਬਨ 9 ਕੁ ਵਜੇ ਤੱਕ ਰਾਤ ਦੇ ਦੀਵਾਨ ਸਜਾਇਆ ਕਰਨਗੇ। ਸੋ ਆਪ ਸਰਵ ਸੰਗਤਾਂ ਨੂੰ, ਜਿੰਨੀਆਂ ਵੀ ਲਾਈਵ ਸੰਗਤਾਂ ਸੁਣ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਕਿ ਸ਼ਾਮਾਂ ਨੂੰ ਰੋਜ਼ਾਨਾ ਹੀ 5 ਤੋਂ 6 ਵਜੇ ਕੀਰਤਨ ਆਰੰਭ ਹੋਣਗੇ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ, ਸੋ ਆਓ ਸਾਰੇ ਆਪਾਂ ਰਲ ਕੇ ਕੀਰਤਨ ਦੀ ਹਾਜ਼ਰੀ ਲਵਾਈ।

ਤੇਰਾ ਕੋਈ ਨਾ ਜਾਣੇ ਤੇਰਾ ਕੀਤਾ ਕਿ ਵਿੜਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ

ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾ ਰਹਾਓ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਅਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼।

ਰਾਗ ਉਬਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ।

ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ।

ਹਿਰਦੈ ਕਰਿਆ ਸਭ ਬੈਰਨ ਕੋ ਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾਡ ਕੋਈ ਅਵਰਨਾ ਧਿਆਵੂੰ।

ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਣ ਕੋ ਬਲ ਮੋ ਬਦ ਕੀਓ ਘਟ ਘਟ ਗੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ

ਕਿਹਬਿਦ ਸਜਾ ਪ੍ਰਥਮ ਸੰਸਾਰਾ, ਇੱਕ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਭੁੱਪਾ, ਅੰਡਜ ਜੇਰਜ ਸੇਤਜ ਕਿੰਨੀ, ਉਤਪੁਜ ਖਾਨ ਬਹੁਲ ਰਚ ਦੀਨੀ, ਕਹੂੰ ਫੂਲ ਰਾਜਾ ਹਵ ਬੈਠਾ, ਕਹੂੰ ਸਿਮਟ ਭਇਓ ਸੰਕ੍ਰਿਅ ਕੈਠਾ, ਸਗਰੀ ਸਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਿਅੰਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਠਾਰੇ,

ਹਰਤਾ, ਦੁਸ਼ਟ ਦੁਖੀਅਨ ਕੋ ਸ਼ੈ ਕਰਤਾ, ਸ੍ਰੀ ਅਸੁਜ ਭਏ ਦਯਾਲਾ, ਪੂਰਨ ਕਰਾ ਗ੍ਰੰਥਤ ਕਾਲਾ, ਮਨ ਬਾਂਚਤ ਫਲ ਪਾਵੈ ਸੋਈ, ਦੁਖ ਨਾ ਤਿਸੈ ਬਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਥਾ ਆਵਈ, ਦੁਖ ਦਰਦ ਭਾਉ ਨਿਗਨਤ ਨਰ ਕੇ ਰਹਿ, ਅਜ ਯਾਕੀ ਏਕ ਬਾਰ ਚਾਪਈ ਕੋ ਕਹਿ ਚਾਪਈ, ਸੰਬਤ ਸਤਰਾ

ਹੋਈ ਸਮਤ ਸਤਰਾ ਸਹਿਸ ਪਚਾਵਨ ਹੜ ਵਧੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਾਓ ਲਿਓ ਸੁਧਾਰਾ ਦੁਹਰਾ।

ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਤ ਵਾਸ

ਨਿਰੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰੁ ਪੇਖਣਾ ਸਰਵਣੀ ਸੁਰਣਾ ਗੁਰਨਾਉ ਸਤਿਗੁਰੁ ਸੇਤੀ ਰਤਿਆ ਦਰਗਾਹ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤੇ ਰਾਧੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਮਹਾਨ ਪਿੱਤਰ ਸਥਾਨ, ਡਿੱਠੇ ਸੱਭੇ ਥਾਪ ਨਹੀਂ ਤੁਧ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਅੱਜ ਦੇ ਦਿਨ ਸਤਿਗੁਰੂ ਜੀ ਭਾਰਤੀ ਹਿੰਦੁਸਤਾਨ ਸਰਕਾਰ ਵੱਲੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਰਬਾਰ ਸਾਹਿਬ 'ਤੇ ਹਮਲੇ ਕੀਤੇ ਗਏ ਸ਼ੁਰੂ ਹੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਜ ਪਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਅੱਜ ਤੋਂ ਹੀ ਭਾਰਤੀ ਹਿੰਦੁਸਤਾਨ ਸਰਕਾਰ ਵੱਲੋਂ ਤੋਪਾਂ ਰਾਹੀਂ, ਟੈਂਕਾਂ ਰਾਹੀਂ, ਗੋਲੀਆਂ ਰਾਹੀਂ ਟਹਿ ਠਹਿਰੀ ਕੀਤੇ ਗਏ ਅਤੇ ਸਤਿਗੁਰੂ ਜੀ ਅੱਜ ਦੇ ਦਿਨ ਹੀ ਆਪ ਜੀ ਦੇ ਸੂਰਮੇ ਸਿੰਘ ਭਾਈ ਸਾਹਿਬ ਸ਼ਹੀਦ, ਭਾਈ ਸਾਹਿਬ ਭਾਈ ਮਹਿੰਗਾ ਸਿੰਘ ਜੀ ਬੱਬਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਸਮੂਹ ਘੱਲੂਕ 1984 ਦੇ ਵਿੱਚ ਘੱਲੂਕਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਅੱਜ ਦੇ ਰੋਜ਼ ਤੋਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਦਾ ਕੀਰਤਨ ਦਰਬਾਰ ਅਤੇ ਸ਼ਹੀਦੀ ਹਫ਼ਤਾ ਪ੍ਰਾਰੰਭ ਹੋ ਰਿਹਾ ਹੈ। ਸਭ ਤੋਂ ਪ੍ਰਥਮ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਵਿੱਚ ਸ਼ਬਦ ਚੌਂਕੀ ਰਹਿਰਾ ਸਾਹਿਬ ਕੀਰਤਨ ਜੀ ਕੇ ਅਰਦਾਸ ਸੋਧਰਾ ਸਾਹਿਬ ਜੀ ਦੇ ਪਾਠ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ। ਅਗਾਂਹ ਵਾਸਤੇ ਸੁੱਚ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ, ਸਮੂਹ ਸਾਧ ਸੰਗਤ ਬੀਬੀਆਂ ਵੱਲੋਂ ਸੁਖਮ ਸਾਹਿਬ ਜੀ ਦੇ ਪਾਠ ਕੀਤੇ ਗਏ, ਕਿਰਪਾ ਕਰਨੀ ਪਰਿਵਾਰਾਂ ਬੀਬੀਆਂ ਵੱਲੋਂ ਕੀਤੇ ਗਏ ਪਾਠ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਭਾਈ ਤਾਰਾ ਸਿੰਘ ਦੀ ਸਿਹਤ ਜਾਬੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਭਾਈ ਤਾਰਾ ਸਿੰਘ ਸਿਰ 'ਤੇ ਮਿਹਰ ਪ੍ਰਾਰਥਨਾ, ਪਰਿਵਾਰ ਦੀਆਂ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਿ ਸਰ ਅਨੁਸਾਰ ਪ੍ਰਵਾਨ ਕਰਦੇ ਹਾਂ, ਬਖਸ਼ੋ ਲਾਈ ਸ੍ਰੀ ਮੁਖ ਵਾਕ

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਦਤ ਮਨ ਚ ਹਾਜ਼ਰੀਆਂ ਭਰ ਰਹੇ ਹੋ। ਅੱਜ 1 ਜੂਨ ਹੈ। ਅੱਜ ਦੇ ਦਿਨ ਹੀ ਭਾਰਤੀ ਸਰਕਾਰ ਹਿੰਦੁਸਤਾਨ ਦੀ

ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਆਰੰਭ ਹੋਵੇਗੀ, ਕੱਢੀ ਜਾਵੇਗੀ। ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਪਰਿਵਾਰਾਂ ਸਾਹਿਬ ਸਭ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖੇਤ ਪ੍ਰਜਾ ਪ੍ਰਜਾ ਕੱਟ ਬਰੇ ਕਬਨਾ ਛਾਡੇ ਖੇਤ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਾ ਹਾਂ। ਸ਼ਹੀਦੀ ਹਫ਼ਤਾ ਅੱਜ ਤੋਂ ਪ੍ਰਾਰੰਭ ਹੈ ਜੀ। ਉਸੇ ਸੰਬੰਧ ਦਵਾਨ ਸਾਜਲੈਂਡ ਭਾਈ ਸਾਹਿਬ ਕੁਲਦੀਪ ਸਿੰਘ ਜੀ ਸਾਡੇ ਪਾਸ ਪਹੁੰਚੇ ਹਨ। ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਦੇ ਸੰਗਤ ਵੱਲੋਂ ਜੀਆਂ ਕਹਿੰਦੇ ਹਾਂ ਜੀ। ਉਹਨਾਂ ਪਾਸੋਂ ਕਥਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਗੀਆਂ ਨੇ ਬਹੁਤ ਪਿਆਰ ਭਾਵਨਾ ਨਾਲ ਅਲਾਹੀ ਬਾਣੀ ਦਾ ਕੀਰਤਨ ਸੋਦਰ ਦੀ ਚੌਂਕੀ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਔਰ ਆਰਤੀ ਅਤੇ ਆਰਤੇ ਦੇ ਪਵਿੱਤਰ ਕੀਰਤਨ ਸ਼੍ਰਵਣ ਕੀਤੇ ਹਨ। ਇਸ ਸਮੁੱਚਾ ਸਮਾਗਮ ਮਹਾਨ ਸ਼ਹੀਦਾਂ ਦੀ ਮਹਾਨ ਪਵਿੱਤਰ ਯਾਦ ਨੂੰ ਸਮਰਪਿਤ ਹੈ ਭਾਈ। ਸੋ ਸਤਿਗੁਰ ਮਿਹਰ ਕਰਨ ਆਪ ਸਰਬਾ ਸੰਗਤਾਂ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਔਰ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਅੱਜ ਸ਼ਰਧਾ ਦੇ ਫੁੱਲ ਆਪਾਂ ਪੇਡ ਕਰਨ ਵਾਸਤੇ ਗੁਰੂ ਮੈਂ ਚਰਨਾਂ 'ਚ ਪਹੁੰਚੇ ਹਾਂ। ਮੇਰੀ ਅਤੇ ਆਪਣੀ ਹਾਜ਼ਰੀ ਕਰਾਂ ਗੁਰੂ ਚਰਨਾਂ 'ਚ ਲਵਾਇਓ। ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਓ ਸੀਸ, ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਆਪਾਂ ਸਾਰੇ ਰਲ ਕੇ ਸ਼ਹੀਦਾਂ ਨੂੰ ਯਾਦ ਕਰਾਂਗੇ।

0: ਜਾ ਕਾ ਸਤਿਗੁਰ ਪੂਰਾ, ਜਾ ਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਗੁਰ ਕਾ ਸ਼ਬਦ ਮੰਨੇ ਸੋ ਸੂਰਾ। ਸੂਰਮਾ ਕਿਹਾ ਗਿਆ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨ ਲਵੇ। ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਗੁਰ ਕਾ ਸ਼ਬਦ ਮੰਨੇ ਸੋ ਸੂਰਾ। ਸਿੱਖ ਧਰਮ ਦੇ ਵਿੱਚ ਆਦਿ ਕਾਲ ਤੋਂ ਲੈ ਕੇ ਹੀ ਗੁਰੂ ਕਲਗੀਧਰ ਮਹਾਰਾਜ ਦੀਆਂ ਬਖਸ਼ਿਸ਼ਾਂ, ਗੁਰੂ ਨਾਨਕ ਦੇਵ ਜੀ ਦੀ ਮਿਹਰ ਹੈ ਕਿ ਆਦਿ ਕਾਲ ਤੋਂ ਸਿੱਖ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਰਹੇ ਨੇ। ਜ਼ਬਰ ਦਾ ਟਾਕਰਾ ਸਬਰ ਨਾਲ ਗੁਰੂ ਦੇ ਸਿੱਖਾਂ ਨੇ ਕੀਤਾ ਹੈ। ਜੇ ਸ਼ਹੀਦਾਂ ਦੀ ਗੁਰਸਿੱਖੀ ਵਿੱਚ ਸ਼ਹਾਦਤ ਵੇਖੀਏ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਭਾਈ ਤਾਰੂ ਜੀ, ਤਿਨ੍ਹਾਂ ਦੇ ਜ਼ਿਕਰ ਮਿਲਦਾ। ਸਤਸੰਗਿਓ, ਏਮਨਾਬਾਦ ਦੇ ਨਿਵਾਸੀ ਸੀ, ਬਾਬਰ ਨੇ ਹਮਲਾ ਕੀਤਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੁਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਸੋ ਪਾਪ ਦੀ ਜੰਝ ਲੈ ਕੇ ਲਾੜਾ ਬਣ ਕੇ ਬਾਬਰ ਆਇਆ, ਏਮਨਾਬਾਦ 'ਤੇ ਹਮਲਾ ਕੀਤਾ ਅਤੇ ਸਾਰੇ ਸ਼ਹਿਰ ਨੂੰ ਲੁੱਟਿਆ ਪੁੱਟਿਆ। ਹੁਕਮ ਦਿੱਤਾ ਕਿ ਸਾਰੇ ਘਰ ਸਾੜ ਦਿਓ, ਅੱਗ ਲਾਈ ਜਾ ਰਹੇ ਨੇ। ਇੱਕ ਗੁਰੂ ਕਾ ਸਿੱਖ ਨਾਲ ਲੈ ਕੇ ਕੁਝ ਨੌਜਵਾਨਾਂ ਨੂੰ ਅੱਗ ਬੁਝਾਈ ਜਾ ਰਿਹਾ। ਪੁੱਛਿਆ, ਭਾਈ ਤੂੰ ਕੀ ਕਰਦਾ? ਅਤੇ ਗੁਰੂ ਦੇ ਸਿੱਖ ਨੇ ਪੁੱਛਿਆ, ਤੁਸੀਂ ਕੀ ਕਰਦੇ ਜੇ? ਕਹਿੰਦੇ, ਸਾਡੇ ਹੁਕਮ ਹੈ ਬਾਦਸ਼ਾਹ ਦਾ ਕਿ ਅੱਗ ਲਾਈ ਜਾਓ। ਅਤੇ ਗੁਰੂ ਦਾ ਸਿੱਖ ਕਹਿੰਦਾ, ਸਾਡੇ ਪਾਤਸ਼ਾਹ ਦਾ ਹੁਕਮ ਅੱਗ ਬੁਝਾਈ ਜਾਓ। ਪਿਆਰ ਨਾਲ ਬੋਲੋ, ਸਤਨਾਮ ਵਾਹਿਗੁਰੂ। ਗੁਰੂ ਦੇ ਸਿੱਖ ਦਾ ਕਰਮ ਹੈ ਬੁਝਾਉਣੀ, ਅਤੇ ਸਤਸੰਗੀ ਜਾਲਮਾਂ ਦਾ ਕਰਮ ਹੈ ਅੱਗ ਲਾਉਣੀ। ਗੁਰੂ ਦਾ ਸਿੱਖ ਸਰਬੱਤ ਦਾ ਭਲਾ ਮੰਗਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਈ ਉਹਨਾਂ ਨੇ ਵਰਜਿਆ ਅਤੇ ਗੁਰੂ ਦਾ ਸਿੱਖ ਕਹਿੰਦਾ, ਨਹੀਂ ਮੇਰੀ ਡਿਊਟੀ ਪਾਈ, ਅੱਗ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਦੇ ਸਿੱਖ ਨੂੰ। ਇਹ ਜ਼ਿਕਰ ਮਿਲਦਾ ਪਹਿਲਾ ਗੁਰੂ ਦਾ ਸਿੱਖ ਏਮਨਾਬਾਦ ਵਿੱਚ ਭਾਈ ਤਾਰੂ ਜੀ ਸ਼ਹੀਦ ਹੋਏ ਨੇ। ਸੋ ਸਤਸੰਗਿਓ, ਜਦੋਂ ਸਿੱਖ ਕੌਮ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਬਚਨ ਉਚਾਰਨ ਕੀਤੇ, 12 ਅਤੇ ਵਧੀਕ ਬਾਣੀ ਹੈ ਪਵਿੱਤਰ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ ਅਤੇ 12 ਅਤੇ ਵਧੀਕ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ 1410 ਅੰਗ ਉੱਤੇ ਸੁਸ਼ੋਭਿਤ ਹਨ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਕ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਲਈ ਗੁਰੂ ਦਾ ਸਿੱਖ ਸੀਸ ਤਲੀ 'ਤੇ ਰੱਖ ਕੇ ਹੀ ਵਿਚਰਦਾ ਹੈ, ਜ਼ੁਲਮ ਦੇ ਖਿਲਾਫ, ਅਨਿਆਂ ਦੇ ਖਿਲਾਫ, ਜ਼ਾਲਮਾਂ ਦੇ ਖਿਲਾਫ ਗੁਰੂ ਦਾ ਸਿੱਖ ਲੜਦਾ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਸੋ ਜਿਹੜੇ ਰਾਜੇ ਸੀ ਇੱਕ ਸਾਈ ਬਣ ਗਏ, ਐਸੀ ਹਾਲਤ ਬਣ ਗਈ। ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਪਦੇਸ਼ ਦਿੱਤਾ। ਸਤਸੰਗਿਓ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ। ਸੱਤਾ ਤੇ ਬਲਵੰਡਾ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਸੱਚ ਦੀ ਨੀਂਹ ਰੱਖੀ ਤੇ ਰਾਜ ਦਾ ਸੰਕਲਪ ਲਿਆ ਗੁਰੂ ਨਾਨਕ ਦੇਵ ਜੀ ਨੇ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ, ਸੱਚ ਦੀ ਨੀਂਹ ਰੱਖ ਕੇ, ਸਿੱਖੀ ਦੇ ਮਹੱਲ ਦੀ ਨੀਂਹ ਰੱਖ ਕੇ ਤੇ ਸੱਚ ਦੇ ਰਾਜ ਦਾ ਸੁਪਨਾ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਨੀਂਹ ਕਿੱਡੀ ਕੁ ਰੱਖੀ? ਜਿੰਨਾ ਵਿਸ਼ਾਲ ਆਪਾਂ ਕੋਈ ਮਹੱਲ ਖੜਾ ਕਰਦੇ ਹੋ, ਉਨੀ ਹੀ ਵਿਸ਼ਾਲ ਨੀਂਹ ਹੁੰਦੀ। ਪਿਆਰਿਓ, ਜਿਹੜੀ ਗੁਰੂ ਨਾਨਕ ਦੇਵ ਨੇ ਸਿੱਖੀ ਦੇ ਮਹੱਲ ਦੀ ਨੀਂਹ ਰੱਖੀ ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਚਾਰੇ ਕੁੰਟਾਂ 'ਚ ਨੀਂਹ ਰੱਖੀ, ਉੱਤਰ, ਦੱਖਣ, ਪੂਰਬ, ਪੱਛਮ ਦੇ ਵਿੱਚ। ਔਰ ਐਸਾ ਸਿੱਖੀ ਦਾ ਮਹੱਲ ਸਾਰਿਆ ਇਹ ਗੁਰੂ ਨਾਨਕ ਦੇਵ ਦੀ ਕਿਰਪਾ, ਜਿਹੜੀ ਆਪਾਂ ਵਿਦੇਸ਼ਾਂ 'ਚ ਅੱਜ ਬੈਠ ਕੇ ਸੱਤ ਸਮੁੰਦਰੋਂ ਪਾਰ ਹੀ ਗੁਰੂ ਦੀਆਂ ਬਖਸ਼ਿਸ਼ਾਂ ਲੈ ਰਹੇ। ਪਿਆਰਿਓ, ਪਿਆਰ ਨਾਲ ਬੋਲੋ, ਸਤਨਾਮ ਵਾਹਿਗੁਰੂ। ਸੋ ਬੇਨਤੀ ਕਰਦੇ ਹਾਂ ਕਿ ਸਿੱਖ ਕੌਮ ਹਮੇਸ਼ਾ ਬਾਅਦ 'ਤੇ ਸੰਘਰਸ਼ਮਈ ਰਹੀ ਹੈ। ਬੜੇ ਬੜੇ ਘੱਲੂਘਾਰ ਸਾਡੇ 'ਤੇ ਵਾਪਰੇ, ਸਾਨੂੰ ਸਤਸੰਗ ਵੱਢਿਆ ਗਿਆ, ਚੀਰਿਆ ਗਿਆ, ਬੰਦ ਬੰਦ ਕੀਤੇ ਗਏ, ਕੀਮਾ ਕੀਮਾ ਗੁਰੂ ਦੇ ਸਿੱਖ ਕੀਤੇ ਗਏ। ਬੀਬੀਆਂ ਅਤੇ ਭੈਣਾਂ ਸਾਡੀਆਂ ਪੱਟੀ ਅਤੇ ਲਾਹੌਰ ਦੀਆਂ ਜੇਲ੍ਹਾਂ ਵਿੱਚ ਸਵਾ ਸਵਾ ਮਣ ਪੀਸਣੇ ਪੀਸੇ, ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕੜਵਾ ਕੇ ਗਲਾਂ 'ਚ ਹਾਰ ਪਵਾ ਲਏ। ਸ਼ਾਮ ਨੂੰ ਰਹਿ ਰਾਜ ਸਾਹਿਬ ਦਾ ਪਾਠ ਦਾ ਸਮਾਂ ਹੋਇਆ, ਸਾਰਾ ਦਿਨ ਦੀਆਂ ਖੱਪੀਆਂ ਬੀਬੀਆਂ। ਸਤਸੰਗਿਓ, ਰਹਿ ਰਾਜ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ, हे अकाल पुरख वाहिगुरू तेरे भाणे विच चार पैर दिन बतीत होया सुखां नाल रात आई सुखां नाल बतीत करवा लैणी बेनती करदे अज कर सानू सारे सुख ने कोई वाहिगुरू कोई आपां दिक्कत नहीं वाहिगुरू की कृपा फिर भी असी रह रहा साहिब दा पाठ करन तो आसा पासा करदे सवा मन पीसना पीसना नाल बच्चियां नू छोटे छोटे बच्चियां नू दुध भी देना ते सत्संगियों रात नू जालम छातियां दे पत्थर रख देंदे पत्थर बीबियां दे फिर भी वाहिगुरू की रजा च रही हैं कादी कृपा सी गुरु नानक देव जी की मेहर सत्संगियों सो बेनती करदे हां आद काल तो सिखां नाल अन्याय हुंदा रहा 1947 दे विच साडे नाल धोखा होया साडा जिहड़ा देश पंजाब सी इहनू दो फाड़ करके राजनीति ने ऐसा खंजर खोभिया सिखां दे दिलां विच 10 लाख दे करीब जिहड़े साडे सिख सी इह शहीद हो गए और साडे नाल फिर सत्संग इहनां ने मतरेई मां वाला सलूक किया अन्याय किया और देश की आजादी तो कुछ ही समा पिछों सिखां नू जराइम पेशा ऐलान कर दिता गया सिख डाकू हुंदे ने सिख लटेरे हुंदे ने इन्हां दा विश्वास ना करो जराइम पेशा मतलब जिहड़े सिख ने कहिंदे डाकू ते बदमाश है इन्हां तों बच के रहो आजाद हिंदुस्तान जे सब तो पहली किसी नू हाथ कड़ी लगी है ते 1959 दे विच मास्टर तारा सिंह जी नू लगी है सब तो पहली हाथ कड़ी ही सिख नू लगी है जिन्हां सिखां ने देश की आजादी लई 90% तो उत्ते कुरबानियां कीतियां इत्थे बस नहीं 1955 दे विच श्री हरिमंदर साहिब जी दे उत्ते एक वार समय की सरकार ने हमला किया बेअंत गुरु के सिख शहीदियां पा गए उस समय भी बाद विच सत्संगियो वख-वख सूबे नूं बनन की एक प्रक्रिया शुरू हुई बोली के आधार उत्ते वख-वख सूबे बने जिवें जी कन्नड़ बोली है उन्हां नूं करनाटका दे दिता गया तामिल बोली तमिलनाडु दे दिता गया इस तरह वख-वख जिहड़े सी स्टेटां बन गईआं जिवें मराठी बोलदे ने महाराष्ट्र दे दिता गया सिखां ने अपना संघर्ष शुरू किया कि असीं देश लई सब तो वध कुरबानियां कीतियां साडा भी पंजाबी बोलदा एक वखरा स्टेट चाहीदा है बड़े मोर्चे लाए गए गिरफ्तारियां दित्तियां गईआं डांगां खाधियां घोड़ियां दे पैरां हेठ टापां हेठ लताड़े गए 122 दे करीब सिख शहीद हो गए ते हजारां ही बेघर कर दित्ते गए पर सानूं जिहड़ा सी स्टेट दित्ता गया सूबा दित्ता गया तोड़ के दे दित्ता किसे ने हरियाणे की मंग नहीं सी कीती बिना मंग तो हरियाणा दित्ता गया किसी ने हिमाचल दी सो मंग नहीं सी कीती पंजाब नूं तोड़ के ते हरियाणा बना दिता गया ते हिमाचल बना दिता गया बेनती करदे आ महाराजा रणजीत सिंह दे वेले 3.5 लाख वर्ग किलोमीटर साडा राज सी किन्ना सी 3.5 लाख वर्ग किलोमीटर ते जदों देश दी वंड हो गई राजनीतिक लोकां ने अपनियां रोटियां सेकियां ते साडी धरती किन्नी रह गई पंजाब दी 1.5 लाख फिर वर्ग किलोमीटर अद्धी रह गई 3.5 तों 1.5 लाख वर्ग किलोमीटर रह गई फिर समय की सरकार ने साडे नाल अन्याय किया सानू एक छोटा जिहा स्टेट दे दिता गया जिस चों हरियाणा कढ दिता गया हिमाचल कढ दिता गया सिर्फ हुण साडे कोल जिहड़ा पंजाब है 50,000 वर्ग किलोमीटर रह गया 3.5 लाख वर्ग किलोमीटर साडे कोल सी राज 3 लाख साढ़े तो खो के 50,000 वर्ग किलोमीटर सानू छोटा जिहा स्टेट दिता गया समय समय से सिखां ने मंगा कीतियां वध अधिकारां की गल कीती पाणियां की गल कीती फौज दे भर्ती की साढ़े सिखां ने गल कीती पर कदे भी सरकार किसी ने भी साडी मंग मन्नी नहीं वार वार मोर्चे लाने पे शहीदियां देनियां पईआं सत्संगियों समय की सरकार ने हमेशा ही पंजाब दे च गुरु डम नूं बढ़ावा दिता पंजाब दे विच जिहड़ा गुरु डम सी इहनूं वध तों वध हल्लाशेरी दित्ती गई एक नकली निरंकारी खड़े किए गए उन्हां नूं सपोर्ट दित्ती गई उन्हां नूं सरकारी सिक्योरिटी दित्ती गई थां थां ते उन्हां दे जलसे कढे गए उन्हां दे प्रोग्राम करवाए गए जिथे भी प्रोग्राम हुंदा सिखां दे खिलाफ़ बोलदे साडी बाणी दे खिलाफ़ बोलदे गुरुआं दे खिलाफ़ बोलदे ਜੇ ਸਿੱਖ ਉਹਦਾ ਵਿਰੋਧ ਕਰਦੇ ਨੇ ਤੇ ਫਿਰ ਸਤਸੰਗ ਉਹ ਕਈ ਥਾਵਾਂ ਤੇ ਜਿਵੇਂ ਕਾਨਪੁਰ ਹੈ, ਜਿਵੇਂ ਇੰਦੌਰ ਦੇ ਵਿੱਚ ਹੈ, ਬਹੁਤ ਸਾਰੇ ਹੋਰ ਥਾਵਾਂ ਦੇ ਉੱਤੇ ਸਿੱਖਾਂ ਨੂੰ ਕਤਲੇਆਮ ਕੀਤਾ ਗਿਆ। ਅੰਤ ਨੂੰ ਸਮਾਂ ਆਇਆ, ਪੰਥਕ ਸਰਕਾਰ ਸੀ ਸਾਡੀ, ਜਿਹੜੀ ਪੰਥਕ ਕਹਿ ਕੇ ਸਾਨੂੰ ਲੁੱਟਦੀ ਰਹੀ, ਸਾਨੂੰ ਗੁੰਮਰਾਹ ਕਰਦੀ ਰਹੀ। ਇਹਨਾਂ ਦੀ ਸਰਕਾਰ ਸੀ ਪੰਜਾਬ ਦੇ ਵਿੱਚ 1978 ਦੇ ਵਿੱਚ, ਸਮੇਂ ਦਾ ਨਿਰੰਕਾਰੀ, ਨਕਲੀ ਨਿਰੰਕਾਰੀ ਗੁਰਬਚਨਾ, ਉਹਨੂੰ ਅੰਮ੍ਰਿਤਸਰ ਦੇ ਵਿੱਚ ਉਹ ਵੀ ਵਿਸਾਖੀ ਵਾਲੇ ਦਿਨ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਵਿਸਾਖੀ ਦਾ ਦਿਹਾੜਾ ਸਾਡਾ ਪਵਿੱਤਰ ਦਿਹਾੜਾ ਸਤਸੰਗੀਓ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭਾਈ ਪਾਰੋ ਨੇ ਬੇਨਤੀ ਕੀਤੀ ਕਿ ਹੇ ਗੁਰੂ ਅਮਰਦਾਸ ਜੀ, ਸੰਗਤਾਂ ਆਉਂਦੀਆਂ ਦੇਸ਼ਾਂ ਅਤੇ ਵਿਦੇਸ਼ਾਂ ਤੋਂ, ਕੋਈ ਅੱਜ ਆ ਗਿਆ, ਕੋਈ ਕੱਲ੍ਹ ਆ ਗਿਆ, ਕੋਈ ਪਰਸੋਂ ਆ ਗਿਆ, ਦੋ ਦਿਨ ਰਹੇ, ਚਾਰ ਦਿਨ ਰਹੇ, ਚਲੇ ਗਏ, ਅਤੇ ਮਹਾਰਾਜ ਸਿੱਖਾਂ ਦਾ, ਸਿੱਖਾਂ ਦਾ ਇੱਕ ਦੂਜੇ ਨਾਲ ਜਾਣ ਪਛਾਣ ਅਤੇ ਮੇਲ ਮਿਲਾਪ ਨਹੀਂ ਹੁੰਦਾ। ਸੱਚੇ ਪਾਤਸ਼ਾਹ ਕੋਈ ਐਸਾ ਜੋੜ ਮੇਲਾ ਆਰੰਭ ਕਰੋ ਜਿਸ ਜੋੜ ਮੇਲੇ 'ਤੇ ਸਾਰੀ ਸੰਗਤ ਇਕੱਤਰ ਹੋਵੇ। ਅੰਤ ਨੂੰ ਗੁਰੂ ਅਮਰਦਾਸ ਜੀ ਨੇ ਬੇਨਤੀ ਪ੍ਰਵਾਨ ਕੀਤੀ ਭਾਈ ਪਾਰੋ ਜੀ ਦੀ 1616 ਬਿਕਰਮੀ ਨੂੰ। ਸਹਿਬ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਵਿਸਾਖੀ ਦਾ ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਆਰੰਭ ਕੀਤਾ। ਫਿਰ ਜਿਹੜੇ ਵੀ ਗੁਰੂ ਸਾਹਿਬ ਜੀ ਜਿਸ ਵੀ ਨਗਰ ਵਿੱਚ ਹੁੰਦੇ ਸੀ ਉੱਥੇ ਹੀ ਇਹ ਜੋੜ ਮੇਲਾ ਮਨਾਇਆ ਜਾਂਦਾ। ਖਾਲਸੇ ਦੀ ਸਾਜਨਾ ਦਿਵਸ ਵੀ ਇਸੇ ਹੀ ਜੋੜ ਮੇਲੇ 'ਤੇ ਕੀਤੀ ਗਈ। ਭਾਵ ਹੈ ਕਿ ਵਿਸਾਖੀ ਦਾ ਦਿਹਾੜਾ ਸਾਡੇ ਨਾਲ ਬਹੁਤ ਨੇੜਤਾ ਰੱਖਦਾ, ਬੜਾ ਪਵਿੱਤਰ ਦਿਹਾੜਾ ਪਿਆਰਿਓ। ਇਸ ਦਿਹਾੜੇ 'ਤੇ ਅੰਮ੍ਰਿਤਸਰ ਦੀ ਨਗਰੀ 'ਤੇ ਨਰਕਧਾਰੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ। ਪਤਾ ਲੱਗਾ ਪੰਥ ਦੇ ਦਰਦੀਆਂ ਨੂੰ, ਸਮੇਂ ਦੀ ਸਰਕਾਰ ਨੂੰ ਸੁਚੇਤ ਕੀਤਾ ਗਿਆ ਕਿ ਭਾਈ ਵੇਖੋ, ਸਾਡਾ ਪਵਿੱਤਰ ਦਿਹਾੜਾ ਹੈ, ਪਵਿੱਤਰ ਸਾਡੀ ਨਗਰੀ ਹੈ, ਇੱਥੇ ਨਕਲੀ ਨਿਰੰਕਾਰੀ ਥਾਂ ਥਾਂ 'ਤੇ ਫਿਰ ਰਹੇ ਨੇ, ਥਾਂ ਥਾਂ 'ਤੇ ਸਿੱਖਾਂ ਦੇ ਖਿਲਾਫ਼ ਬੋਲਦੇ ਨੇ, ਗੁਰੂਆਂ ਦੇ ਖਿਲਾਫ਼ ਬੋਲ ਰਹੇ ਨੇ, ਬਾਣੀ ਦੇ ਖਿਲਾਫ਼ ਬੋਲ ਰਹੇ ਨੇ। ਅੰਮ੍ਰਿਤਸਰ ਦੇ ਬਹੁਤ ਵੱਡਾ ਜਲੂਸ ਕੱਢਿਆ ਜਾ ਰਿਹਾ, ਰੋਕੋ ਇਹਨਾਂ ਨੂੰ। ਪਰ ਸਮੇਂ ਦੀ ਸਰਕਾਰ ਕਿਸੇ ਬੰਨੇ ਲੱਗੀ ਨਹੀਂ। ਉਸ ਸਮੇਂ ਦਾ ਜਿਹੜਾ ਮੰਤਰੀ ਸੀ ਸਤਸੰਗੀਓ, ਸੋ ਜੀਵਨ ਸਿੰਘ ਉਮਰਾ ਨੰਗਲ, ਇਹ ਵਿੱਤ ਮੰਤਰੀ ਸੀ। ਇਹਨੂੰ ਮਹਾਂਪੁਰਸ਼ਾਂ ਨੇ ਸੱਦਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਨੇ, ਕਹਿਣ ਲੱਗੇ ਕਿ ਨਕਲੀ ਨਿਰੰਕਾਰੀਆਂ ਦਾ ਪ੍ਰੋਗਰਾਮ ਤੁਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਰੱਖ ਦਿੱਤਾ, ਉਹ ਵੀ ਵਿਸਾਖੀ ਨੂੰ, ਇਹਨੂੰ ਬੰਦ ਕਰੋ। ਕਹਿੰਦੇ ਸਾਡੇ ਨਹੀਂ ਵੱਸ ਦੀ ਗੱਲ, ਅਸੀਂ ਨਹੀਂ ਬੰਦ ਕਰ ਸਕਦੇ। ਪਰ ਉਹ ਵਿਚਾਰ ਅੰਤਮ ਸਤਸੰਗ ਜਦੋਂ ਉਹਨਾਂ ਨੇ ਕੂੜ ਪ੍ਰਚਾਰ ਸ਼ੁਰੂ ਕੀਤਾ, ਸਿੱਖਾਂ 'ਚ ਰੋਸ ਜਾਗਿਆ। ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਅਜੀਤ ਨਗਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ। ਸੋ ਉੱਥੇ ਜਥੇਦਾਰ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਹੋਰ ਗੁਰੂ ਦੇ ਲਾਲ ਪਿਆਰੇ ਜਿਹੜੇ ਸੀ, ਉੱਥੇ ਉਸ ਸਮਾਗਮ ਵਿੱਚ ਹਿੱਸਾ ਲੈ ਰਹੇ ਸੀ। ਬੇਨਤੀ ਕਰਦਿਆਂ ਉਸੇ ਹੀ ਸਮਾਗਮ ਦੇ ਵਿੱਚ ਦਾਸ ਦੇ ਭੂਆ ਜੀ ਦਾ ਪੁੱਤਰ ਭਾਈ ਸੁਰਿੰਦਰ ਸਿੰਘ ਯੂਪੀ ਤੋਂ, ਉਹ ਵੀ ਸ਼ਾਮਿਲ ਸੀ। ਉਹਨਾਂ ਸਾਰਿਆਂ ਨੇ ਗੁਰਮਤਾ ਕੀਤਾ ਕਿ ਆਪਾਂ ਇਹ ਪ੍ਰੋਗਰਾਮ ਬੰਦ ਕਰੀਏ। ਉੱਧਰ ਸੰਤ ਗਿਆਨੀ ਜਰਨੈਲ ਸਿੰਘ ਜੀ, ਇਸ ਚੀਜ਼ ਦਾ ਪਤਾ ਲੱਗਿਆ, ਉਹਨਾਂ ਵੀ ਉਹਨਾਂ ਨਾਲ ਸੰਪਰਕ ਕੀਤਾ, ਇੱਕ ਦੂਜੇ ਨਾਲ ਵਿਚਾਰ ਚੱਲੀ। ਅੰਤ ਨੂੰ ਸ਼ਾਂਤਮਈ ਤਰੀਕੇ ਨਾਲ ਸਿੰਘਾਂ ਦਾ ਇੱਕ ਜਥਾ ਅਰਦਾਸ ਕਰਕੇ ਭੇਜਿਆ ਗਿਆ, ਜਥੇਦਾਰ ਭਾਈ ਫੌਜਾ ਸਿੰਘ ਦੀ ਅਗਵਾਹੀ ਵਿੱਚ, ਜਿਹਦੇ 'ਚ ਬਹੁਤ ਸਾਰੇ ਟਕਸਾਲ ਦੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਹੋਰ ਕੁਝ ਪ੍ਰੇਮੀ ਸਿੰਘ ਜਾ ਕੇ ਰੋਕਣ ਦੇ ਯਤਨ ਕੀਤੇ ਗਏ। DSP ਗੁਰਬਚਨਾ ਅਤੇ ਇਸੇ ਪ੍ਰਕਾਰ ਜਿਹੜੀ ਫੌਜ ਸੀ ਬਣਾਈ ਹੋਈ ਨਕਲੀ ਨਿਰੰਕਾਰੀ ਨੇ, ਪ੍ਰਤਾਪਾ ਜਿਹੜਾ ਉਹਨਾਂ ਦਾ ਕਮਾਂਡਰ ਸੀ, ਉਹਨਾਂ ਦੀ ਦੇਖ ਰੇਖ ਹੇਠ ਸਿੰਘਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। 13 ਦੇ ਕਰੀਬ ਸਿੰਘ ਜਿਹੜੇ ਸੀ ਸਾਡੇ ਸ਼ਹੀਦ ਹੋ ਗਏ, ਦਰਜਣਾਂ ਦੇ ਕਰੀਬ ਜਿਹੜੇ ਸੀ ਸਾਡੇ ਸ਼ਹੀਦ ਸਿੰਘ ਜ਼ਖਮੀ ਹੋ ਗਏ। ਸਿੱਖ ਕੌਮ 'ਚ ਬੜਾ ਰੋਸ ਫੈਲ ਗਿਆ, ਥਾਂ ਥਾਂ ਦੇ ਉੱਤੇ ਨਿਰੰਕਾਰੀਆਂ ਦੇ ਜਿਹੜੇ ਪ੍ਰੋਗਰਾਮ ਸੀ ਇਹ ਬੰਦ ਕਰਨ ਲੱਗੇ। ਮਤਲਬ ਹੈ ਕਿ ਹਮੇਸ਼ਾ ਆਦਿ ਕਾਲ ਤੋਂ ਲੈ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੀ ਡੇਰਾਵਾਦ ਚਲਾਇਆ ਗਿਆ। ਕੋਈ ਰਾਹ ਰਾਹ ਦਾ ਸੁਆਮੀ, ਕੋਈ ਨੂਰ ਮੇਲੀਆ ਬਈਆ, ਕੋਈ ਸਰਸੇ ਵਾਲਾ ਸੂਰ, ਕੋਈ ਪਿਆਰੇ ਭਨਿਆਰੇ ਵਾਲਾ ਬਈਆ, ਇਹ ਪੰਜਾਬ ਵਿੱਚ ਹੱਲਾ ਸ਼ੇਰੀ ਦਿੱਤੀ ਗਈ ਕਿ ਵੱਧ ਤੋਂ ਵੱਧ ਤੁਸੀਂ ਸਿੱਖਾਂ ਨੂੰ ਗੁੰਮਰਾਹ ਕਰੋ, ਸਿੱਖੀ ਤੋਂ ਤੋੜੋ, ਗੁਰਮਤ ਤੋਂ ਦੂਰ ਕਰੋ। ਸੋ ਜਿਹੜੇ ਪਿਆਰੇ ਪੰਥ ਦਰਦੀ ਸਨ, ਜਿਨ੍ਹਾਂ ਨੇ ਹਮੇਸ਼ਾ ਬਾਅਦ 'ਤੇ ਪੰਥ ਦੀ ਸੇਵਾ ਕੀਤੀ ਹੈ, ਸ਼ੁੱਧ ਗੁਰਬਾਣੀ ਪੜ੍ਹਾ ਕੇ ਕੀਰਤਨ ਦੇ ਰਾਹੀਂ, ਅੰਮ੍ਰਿਤ ਸੰਚਾਰ ਦੇ ਰਾਹੀਂ ਗੁਰਮਤ ਨਾਲ ਜੋੜਿਆ, ਪਿਆਰੇ ਉਹਨਾਂ ਪੰਥ ਦਰਦੀਆਂ 'ਚ ਬੜਾ ਭਾਰੀ ਦਰਦ ਜਾਗਿਆ। ਇਸ ਲਈ 13 ਸਿੰਘਾਂ ਦੀ ਸ਼ਹੀਦੀ ਤੋਂ ਉਪਰੰਤ ਪੰਥ ਵਿੱਚ ਬੜਾ ਰੋਸ ਸੀ। ਥਾਂ ਥਾਂ ਤੇ ਨਿਰੰਕਾਰੀਆਂ ਦਾ ਵਿਰੋਧ ਹੋਣ ਲੱਗਾ। ਅੰਤ ਨੂੰ ਸਮੇਂ ਦੀ ਸਰਕਾਰ ਜਿਹੜੀ ਸੀ ਇਹ ਚੱਲਦੀ ਰਹੀ, ਕਦੇ ਸੰਤਾਂ ਦੀ ਗ੍ਰਿਫਤਾਰੀ, ਕਦੇ ਕੁਛ ਕਦੇ ਕੁਛ। ਅੰਤ ਨੂੰ ਸਤਸੰਗੀਓ ਜਿਹੜਾ ਮੋਰਚਾ ਲਾਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਵੱਧ ਮੰਗਾਂ ਵੱਧ ਅਧਿਕਾਰਾਂ ਲਈ। ਸੋ ਉਹ ਮੋਰਚਾ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਸੌਂਪ ਦਿੱਤਾ ਗਿਆ, ਕਿਉਂਕਿ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ ਨੂੰ ਬਿਨਾਂ ਕਾਰਨ ਤੋਂ ਸਮੇਂ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ। ਕਚਹਿਰੀਆਂ ਵਿੱਚ ਗਏ ਸੀ ਕੁਝ ਸਿੰਘਾਂ ਦੇ ਕੇਸਾਂ ਦੀ ਪਾਇਰਵਾਈ ਕਰਨ, ਅਤੇ ਮਹਾਂਪੁਰਸ਼ਾਂ ਮੋਰਚਾ ਲਾ ਦਿੱਤਾ, ਸਰਕਾਰ ਨੂੰ ਝੁਕਣਾ ਪਿਆ। ਔਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਵਿਚਾਰ ਕੀਤੀ, ਸੰਤ ਹਰਚਰਨ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌੜਾ, ਜਗਦੇਵ ਸਿੰਘ ਤਲਵੰਡੀ, ਕਿ ਇਹ ਜਿਹੜਾ ਮੋਰਚਾ ਆਪਾਂ ਲਾਇਆ ਹੈ ਇਹ ਵੀ ਸੰਤਾਂ ਨੂੰ ਇਹਦੀ ਯੋਗ ਗਵਾਹੀ ਦੇ ਦਈਏ। ਸੋ ਮੋਰਚਾ ਚੱਲਦਾ ਰਿਹਾ, ਗ੍ਰਿਫਤਾਰੀਆਂ ਹਜ਼ਾਰਾਂ ਰੋਜ਼ ਹੁੰਦੀਆਂ। ਸਮਾਂ ਲੰਘਦਿਆਂ ਲੰਘਦਿਆਂ ਸਤਸੰਗ ਜੀ ਅੱਜ ਦਾ ਦਿਨ ਆ ਗਿਆ ਹੈ 1 ਜੂਨ, ਅਤੇ ਬੇਨਤੀ ਕਰਦੇ 1 ਜੂਨ ਵਾਲੇ ਦਿਨ CRP ਔਰ BSF ਜਿਹੜੀਆਂ ਕੇਂਦਰੀ ਫੋਰਸਾਂ ਸੀ ਇਹ ਪੰਜਾਬ ਵਿੱਚ ਅੰਮ੍ਰਿਤਸਰ ਦੇ ਵਿੱਚ ਲਾ ਦਿੱਤੀਆਂ ਗਈਆਂ। ਥਾਂ ਥਾਂ 'ਤੇ ਜਿਹੜੀਆਂ ਲਾਗੇ ਲਾਗੇ ਦਰਬਾਰ ਸਾਹਿਬ ਦੀ ਬਿਲਡਿੰਗਾਂ ਸੀ, ਲੋਕਾਂ ਦੇ ਰਿਹਾਇਸ਼ੀ ਘਰ ਸੀ, ਲੋਕਾਂ ਦੇ ਪਰਸਨਲ ਆਪਣੇ ਘਰ ਸੀ, ਉਹਨਾਂ ਘਰਾਂ ਦੇ ਉੱਤੇ ਜ਼ਬਰਦਸਤੀ ਚੜ੍ਹ ਕੇ ਫੌਜ ਨੇ, CRP ਨੇ, BSF ਨੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ, ਉੱਤੇ ਪੱਕੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ। ਔਰ ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬ੍ਰਹਮ ਅਖਾੜਾ, ਸਤਸੰਗ ਜਿਹੜਾ ਅੱਜ ਕੱਲ੍ਹ ਆਪਾਂ ਜਾਣੇ ਸ੍ਰੀ ਦਰਬਾਰ ਸਾਹਿਬ, ਜਿੱਥੇ ਦੋ ਮਨਾਰ ਨੇ, ਵੱਡੇ ਦੋ ਮਨਾਰ, ਉਹਨਾਂ ਦੋਨਾਂ ਮਨਾਰਾਂ ਦੇ ਨਾਲ ਇੱਕ ਅਸਥਾਨ ਹੈ ਬ੍ਰਹਮ ਬੂਟਾ ਅਖਾੜਾ। ਮੈਨੂੰ ਯਾਦ ਹੈ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਆਉਂਦੇ ਜਾਂਦੇ ਰਹੇ ਹਾਂ, ਜਿਹੜਾ ਲੰਗਰ ਹਾਲ ਬਣਿਆ ਸਤਸੰਗ, ਲੰਗਰ ਹਾਲ ਅੰਮ੍ਰਿਤਸਰ ਸਾਹਿਬ, ਗੁਰੂ ਰਾਮਦਾਸ ਲੰਗਰ, ਇਹ ਗੱਲ ਹੈ ਕੋਈ 1976-77 ਦੀ। ਸਾਡੇ ਨਗਰ ਤੋਂ ਟਰੱਕ ਆਉਂਦਾ ਸੀ ਹਰੇਕ ਬੁੱਧਵਾਰ, ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਖੜਕ ਸਿੰਘ ਜੀ, ਸਾਡੇ ਨਗਰ ਤੋਂ ਇੱਕ ਟਰੱਕ ਭਰ ਕੇ ਕਾਰ ਸੇਵਾ ਲਈ ਸਾਡੇ ਪਿੰਡੋਂ ਸੰਗਤ ਆਉਂਦੀ, ਅਤੇ ਦਾਸ ਉਹਦੇ ਨਾਲ ਆਉਂਦਾ ਰਿਹਾ। ਉਦੋਂ ਉਮਰ ਸੀ ਛੋਟੀ ਜੀ, 8-8, 9-9 ਸਾਲ ਦੇ ਸੀ। ਮਿਸਤਰੀਆਂ ਨੂੰ ਇੱਟਾਂ ਫੜਾਉਣੀਆਂ, ਨਾ ਤਰਾਸ ਤਰਾਸ ਕੇ ਲਾਉਣੀਆਂ। ਇਹ ਲੰਗਰ ਹਾਲ ਸੰਤ ਬਾਬਾ ਖੜਕ ਸਿੰਘ ਜੀ ਨੇ ਬਣਾਇਆ। ਇਸ ਤੋਂ ਇਲਾਵਾ ਸਮੇਂ ਸਮੇਂ 'ਤੇ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਬਾਅਦ 'ਤੇ ਆਉਂਦੇ ਰਹੇ, ਅਤੇ ਮੈਨੂੰ ਯਾਦ ਹੈ ਉਸ ਸਮੇਂ ਜਿੱਥੇ ਨੁਕਰੇ ਛਬੀਲ ਹੈ, ਜਲ ਛਕਣ ਵਾਲੀ ਛਬੀਲ ਨੁਕਰੇ, ਜਿੱਥੇ ਬੀਬੀਆਂ ਦਾ ਪੂਣਾ ਹੈ, ਉਹਦੇ ਲਾਗੇ ਜਿਹੜਾ ਸੀ ਇੱਕ ਅੰਦਰ ਨੂੰ ਦਰਵਾਜ਼ਾ ਵੀ ਹੁੰਦਾ ਸੀ, ਦਰਬਾਰ ਸਾਹਿਬ ਦੇ ਅੰਦਰ ਨੂੰ ਪ੍ਰਕਰਮਾ ਦੇ ਵਿੱਚ ਦਰਵਾਜ਼ਾ ਹੁੰਦਾ ਸੀ ਬ੍ਰਹਮ ਬੂਟੇ ਅਖਾੜੇ ਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮਿਸਤਰੀ ਲਾ ਕੇ ਅਤੇ ਉੱਥੇ ਇੱਕ ਕੰਧ ਦੀ ਉਸਾਰੀ ਕੀਤੀ, ਉਹ ਰਸਤਾ ਬੰਦ ਕਰ ਲਈ। CRP ਦੇ ਅਫਸਰ ਆ ਗਏ, ਉਹਨਾਂ ਨੇ ਉਹ ਜਿਹੜਾ ਸੀ ਉਹਦਾ ਵਿਰੋਧ ਕੀਤਾ, ਉਹ ਬੰਦ ਕਰ ਦਿੱਤਾ, ਰੋਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਇੱਕ ਅਫਸਰ ਸੀ ਸਰਦਾਰ ਦਵਿੰਦਰਪਾਲ ਸਿੰਘ, ਉਹਨਾਂ ਨੇ ਆ ਕੇ ਅਤੇ ਇਸ ਪ੍ਰਕਾਰ ਕੁਛ ਪੱਤਰਕਾਰ ਲਿਆਂਦੇ ਅਤੇ ਮੌਕਾ ਵਿਖਾਉਣ ਦੀ ਕੋਸ਼ਿਸ਼ ਕੀਤੀ। CRP ਨੇ ਉਹਨਾਂ ਨਾਲ ਵੀ ਬਹੁਤ ਸਾਰਾ ਬਦਸਲੂਕੀ ਕੀਤੀ, ਬਹੁਤ ਬੋਲ ਬੁਲਾਰਾ ਕੀਤਾ। ਇਹ ਗੱਲ ਦਾ ਪਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਲੱਗਿਆ, ਤਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਤੁਸਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਛੋਟੀ ਜਿਹੀ ਗੱਲ ਨੂੰ ਲੈ ਕੇ CRP ਪਹਿਲਾਂ ਹੀ ਕੋਈ ਨਾ ਕੋਈ ਬਹਾਨਾ ਲੱਭਦੀ ਸੀ, ਉਹਨਾਂ ਕਈ ਦਿਨ ਤੋਂ ਮੋਰਚੇ 'ਤੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਵੱਖ ਵੱਖ ਬਿਲਡਿੰਗਾਂ 'ਤੇ, ਸਿੰਧੀ ਹੋਟਲ 'ਤੇ, ਹੋਰਨਾਂ ਥਾਵਾਂ 'ਤੇ। ਸੋ ਠੀਕ ਅੱਜ ਦੇ ਦਿਨ ਭਾਵ ਕਿ 1 ਜੂਨ ਨੂੰ 12:30 ਵਜੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਵੱਖ ਵੱਖ ਬਿਲਡਿੰਗਾਂ ਤੋਂ, 4 ਸਿਰੇ ਦਰਬਾਰ ਸਾਹਿਬ ਦਿਓਂ, CRPF, CRP ਨੇ ਅਤੇ BSF ਨੇ। ਸਤਸੰਗੀਓ ਆਪਣੇ ਮੋਰਚਿਆਂ ਦੇ ਵਿੱਚ ਮੋਰਟਾਰ ਦੇ ਨਾਲ, ਮਸ਼ੀਨ ਗੰਨਾਂ ਦੇ ਨਾਲ ਲਗਾਤਾਰ ਦਰਬਾਰ ਸਾਹਿਬ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ ਲੰਗਰ ਹਾਲ ਉੱਤੇ ਰਿਹਾ ਕਰਦੇ ਸੀ। ਬੇਨਤੀ ਕਰਦੇ ਹਾਂ, ਮੈਂ ਮਹਾਂਪੁਰਸ਼ਾਂ ਨਾਲ ਲੰਮਾ ਸਮਾਂ ਰਿਹਾ, ਇਹ ਦਾਸ ਦੇ ਵਿਦਿਆਰਥੀ ਨੇ ਭਾਈ ਦਰਬਾਗ ਸਿੰਘ ਜੀ, ਇਹ ਮੇਰੇ ਤੋਂ ਪੜ੍ਹੇ ਨੇ ਮੇਤੇ, ਜਿਹੜੇ ਗ੍ਰੰਥੀ ਸਾਹਿਬ ਨੇ ਇੱਥੇ, ਇਹ ਦਾਸ ਤੋਂ ਛੋਟੇ ਹੁੰਦੇ ਮੇਰੇ ਕੋਲ ਪੜ੍ਹਦੇ ਰਹੇ ਨੇ, ਇਹਨੂੰ ਪਤਾ ਇਹਨਾਂ ਨੂੰ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਦਾਸ ਰਹਿੰਦਾ ਰਿਹਾ। ਜਿਸ ਦਿਨ ਹਮਲਾ ਹੋਇਆ ਦਰਬਾਰ ਸਾਹਿਬ 'ਤੇ, ਕੁਛ ਦਿਨ ਪਹਿਲਾਂ ਮਹਾਂਪੁਰਸ਼ਾਂ ਨੇ ਸਾਨੂੰ ਛੋਟੇ ਭਜੰਗੀਆਂ ਨੂੰ ਮਹਿਤੇ ਭੇਜ ਦਿੱਤਾ, ਕਿ ਸਮਾਂ ਠੀਕ ਨਹੀਂ, ਮਾਹੌਲ ਖਰਾਬ ਹੈ, ਸਿੰਘ ਭਜੰਗੀਓ ਤੁਸੀਂ ਮਹਿਤੇ ਚਲੇ ਜਾਓ। ਅਸੀਂ ਉਸ ਸਮੇਂ ਮਹਿਤੇ ਸੀ। ਸੋ ਅੱਜ ਦੇ ਦਿਨ ਹੀ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਭਾਈ ਬਲਬੀਰ ਸਿੰਘ ਜੀ, ਇੱਕ ਸਿੰਘ ਸੀ ਜਥੇ ਦੇ ਟਕਸਾਲ ਦੇ, ਉਹਨਾਂ ਨੂੰ ਅੰਮ੍ਰਿਤਸਰ ਤੋਂ ਮਹਿਤੇ ਭੇਜਿਆ। ਮਹਿਤਾ ਚੌਂਕ ਅੰਮ੍ਰਿਤਸਰ ਤੋਂ 40 ਕਿਲੋਮੀਟਰ ਹੈ, ਉੱਥੇ ਭੇਜਿਆ ਸਿੰਘ ਨੂੰ। ਅਤੇ ਮਹਾਂਪੁਰਸ਼ਾਂ ਨੇ ਸੁਨੇਹਾ ਦਿੱਤਾ ਕਿ ਮਹਿਤੇ ਜਾ ਕੇ ਸੁਨੇਹਾ ਦੇ ਦਿਓ ਕਿ ਸਮੇਂ ਦੀ ਸਰਕਾਰ ਦੀ ਨੀਤ ਠੀਕ ਨਹੀਂ ਗਈ, ਇਸ ਲਈ ਸੁਚੇਤ ਰਹੋ। ਜਿੰਨੇ ਸਿੰਘ ਰਹਿੰਦੇ ਸੀ ਮਹਿਤੇ 250-300, ਉਹਨਾਂ ਸਾਰਿਆਂ ਦੇ ਨਾਮ ਦਰਜ ਕੀਤੇ ਗਏ। ਨਾਮ ਲਿਖ ਕੇ ਮਹਾਂਪੁਰਸ਼ਾਂ ਦੀ ਇੱਕ ਲਿਸਟ ਮਹਾਂਪੁਰਸ਼ਾਂ ਨੂੰ ਭੇਜ ਦਿੱਤੀ ਗਈ। ਮਹਿਤੇ ਜਿਹੜੀ ਸੀ ਉਹ ਚੌਕਸੀ ਵਧਾ ਦਿੱਤੀ ਗਈ, ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ। ਮੈਂ ਬੇਨਤੀ ਕਰਿਆ ਕਿ 1 ਜੂਨ ਨੂੰ 12:30 ਵਜੇ CRP BSF ਨੇ, ਸੈਂਟਰ ਦੀਆਂ ਫੋਰਸਾਂ ਨੇ ਸੈਂਟਰ ਦੇ ਇਸਾਰੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਲਗਾਤਾਰ ਗੋਲੀ ਚੱਲਦੀ ਰਹੀ। 12:30 ਵਜੇ ਗੋਲੀ ਸ਼ੁਰੂ ਹੋਈ ਹੈ, ਮੀਂਹ ਵਾਂਗ ਗੋਲੀਆਂ ਵਰੀਆਂ ਅਤੇ ਬੇਨਤੀ ਕਰਦਿਆਂ 38 ਗੋਲੀਆਂ ਸੱਚਖੰਡ ਹਰਿਮੰਦਰ ਸਾਹਿਬ ਨੂੰ ਲੱਗੀਆਂ। 38 ਗੋਲੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹਿਰਦਾ ਛਲਣੀ ਕੀਤਾ। ਪ੍ਰਕਰਮਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਬੇਅੰਤ ਗੋਲੀਆਂ ਲੱਗੀਆਂ ਸਤਸੰਗੀਓ। ਇਸ ਗੋਲੀਬਾਰੀ ਦੇ ਵਿੱਚ ਕੁਛ ਯਾਤਰੂ ਜਿਹੜੇ ਸੀ ਵੀ ਸ਼ਹੀਦ ਹੋ ਗਏ। ਉੱਧਰ ਬੱਬਰ ਖਾਲਸੇ ਦਾ ਮੋਰਚਾ ਜਿਹੜਾ ਸੀ ਇਹ ਸੀ ਬਾਬਾ ਅਟਲ ਰਾਏ ਜੀ ਦੇ ਉੱਤੇ। ਬਾਬਾ ਅਟਲ ਰਾਏ ਜੀ ਸਭ ਤੋਂ ਵਿਸ਼ਾਲ ਇਮਾਰਤ ਹੈ, ਬੇਨਤੀ ਕਰਦੇ ਉਹਦੀਆਂ 9 ਮੰਜ਼ਲਾਂ ਪਿਆਰਿਓ। ਇਹ ਚੀਜ਼ਾਂ ਨੂੰ ਯਾਦ ਕਰਿਆ ਕਰੋ ਅਤੇ ਨੋਟ ਕਰਿਆ ਕਰੋ। 6ਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 4ਵੇਂ ਪੁੱਤਰ ਸਤਿਕਾਰਯੋਗ ਬਾਬਾ ਅਟਲ ਰਾਏ ਜੀ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, 2 ਨੰਬਰ 'ਤੇ ਬਾਬਾ ਅਣੀ ਰਾਏ ਜੀ, 3 ਨੰਬਰ 'ਤੇ ਬਾਬਾ ਸੂਰਜਮੱਲ ਜੀ, 4 ਨੰਬਰ 'ਤੇ ਬਾਬਾ ਅਟਲ ਰਾਏ ਜੀ, 5ਵੇਂ ਨੰਬਰ 'ਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸੋ ਬਾਬਾ ਅਟਲ ਰਾਏ ਜੀ ਨੇ ਇੱਕ ਬੱਚਾ ਭਾਈ ਮੋਹਣ ਜਿਹੜਾ ਸੁਨਿਆਰਿਆਂ ਦਾ ਬੱਚਾ ਸੀ ਉਹਨੂੰ ਜਿੰਦਾ ਕਰ ਦਿੱਤਾ ਅਤੇ ਬੜੀ ਚਰਚਾ ਹੋਈ। ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਪੁੱਤਰ 1 ਮਿਆਨ 'ਚ 2 ਕਿਰਪਾਨਾਂ ਨਹੀਂ ਪੈਂਦੀਆਂ। ਹੁਣ ਗੁਰੂ ਨਾਨਕ ਦੇਵ ਦੀ ਗੁਰਤਾ ਗੱਦੀ ਪਵਿੱਤਰ, ਇਹਨੂੰ ਵੀ ਸੰਗਤ ਮੱਥੇ ਟੇਕੇਗੀ, ਤੈਨੂੰ ਵੀ ਮੱਥੇ ਟੇਕੇਗੀ ਸੰਗਤ, ਸਰੀਕ ਬਣ ਗਿਆ ਤੂੰ ਗੁਰੂ ਕਾ। ਪੁੱਤਰ ਜਿੱਥੇ ਜਾਓਗੇ ਤੇ ਸੰਗਤਾਂ ਤੁਹਾਨੂੰ ਵੀ ਮੱਥੇ ਟੇਕਣਗੀਆਂ, ਬਾਬਾ ਜੀ ਕਰਾਮਾਤੀ ਨੇ। ਸੋ ਬਾਬਾ ਟਲ ਰਾਏ ਜੀ ਨੇ ਗੁਰੂ ਕਾ ਹੁਕਮ ਮੰਨਿਆ, ਪਿਛਲੇ ਪੈਰੀਂ ਤੁਰ ਪਏ, ਗੁਰੂ ਜੀ ਵੱਲ ਮੁੱਖ ਕਰ ਲਿਆ। 9 ਸਾਲ ਦੀ ਉਮਰ ਪਿਆਰਿਓ, ਤੁਰੇ ਗਏ ਪਿੱਛੇ ਨੂੰ ਹੀ, ਅਤੇ ਜਿੱਥੇ ਬੀਬੀ ਕੌਲਾਂ ਜੀ ਦਾ ਸਰੋਵਰ ਹੈ, ਸਰੋਵਰ ਦੇ ਕੰਢੇ ਜਪਜੀ ਸਾਹਿਬ ਦਾ ਪਾਠ ਕੀਤਾ, 5 ਇਸ਼ਨਾਨਾਂ ਕਰਕੇ ਮੁੱਖ 'ਤੇ ਚਾਦਰ ਲੈ ਲਈ, ਸਰੀਰ ਤਿਆਗ ਦਿੱਤਾ ਬਾਬਾ ਅਟਲ ਰਾਏ ਜੀ ਨੇ। ਗੁਰੂ ਜੀ ਨੇ ਸੰਸਕਾਰ ਕੀਤਾ ਆਪਣੇ ਹੱਥੀਂ ਆਪਣੇ ਲਾਲ ਦਾ, ਬਚਨ ਕੀਤੇ ਸ਼ਹਿਰ ਦਾ ਕੁਤਵਾਲ ਹੋਏਗਾ, ਕੁਤਵਾਲ ਪਹਿਰੇਦਾਰ ਹੋਏਗਾ, ਵੱਡੀਆਂ ਇਮਾਰਤਾਂ ਬਣਨਗੀਆਂ। ਅਤੇ ਬੇਨਤੀ ਕਰਾਂ ਬਾਬਾ ਅਟਲ ਰਾਏ ਜੀ ਦੀ ਪਵਿੱਤਰ ਇਮਾਰਤ 9 ਮੰਜ਼ਲਾਂ ਪਿਆ ਰਹੇ, 9 ਮੰਜ਼ਲਾਂ ਕਿਉਂ? ਕਿਉਂਕਿ ਬਾਬਾ ਅਟਲ ਰਾਏ ਜੀ 9 ਸਾਲ ਦੇ ਸੀ, ਇਸ ਵਾਸਤੇ 9 ਮੰਜ਼ਲਾਂ ਬਿਲਡਿੰਗ ਹੈ, ਸਭ ਤੋਂ ਉੱਚੀ ਅੰਮ੍ਰਿਤਸਰ ਦੇ ਵਿੱਚ ਪਵਿੱਤਰ ਬਿਲਡਿੰਗ ਹੈ। ਉਹਦੇ ਉੱਤੇ ਬੱਬਰ ਖਾਲਸੇ ਦਾ ਮੋਰਚਾ ਸੀ ਸਤਸੰਗੀਓ। ਸੋ ਬੱਬਰ ਖਾਲਸੇ ਦੇ ਸਿੰਘ ਉਹਦੇ ਵਿੱਚ ਮੋਰਚਿਆਂ ਦੇ ਵਿੱਚ ਬੈਠੇ ਸੀ, ਉਹਨਾਂ 'ਚ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ, ਸ਼ਾਇਦ ਪਹਿਲੀ ਵਾਰ ਨਾਂ ਸੁਣਿਆ ਹੋਵੇ ਪਿਆਰਿਓ। ਬੇਨਤੀ ਕਰਦਾ, ਜਮੁਨਾ ਨਗਰ ਹਰਿਆਣੇ ਦੇ ਵਿੱਚ ਇੱਕ ਨਗਰ ਹੈ, ਉੱਥੋਂ ਦੇ ਸੀ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ, ਜਿਹੜੇ ਉੱਥੇ ਰਹਿ ਕੇ ਆਪਣੀ ਧਰਮ ਦੀ ਕਿਰਤ ਕਰਦੇ ਸੀ। ਉੱਥੇ ਵੀ ਸਮੇਂ ਦੀ ਸਰਕਾਰ ਨੇ, ਭਜਨ ਲਾਲ ਨੇ ਕੁਝ ਸਿੱਖਾਂ ਦੇ ਨਾਲ ਕੁੱਟਮਾਰ ਕੀਤੀ, ਗੁਰੂ ਦੀਆਂ ਬੇਅਦਬੀਆਂ ਕਰਾਈਆਂ, ਗੁਰੂ ਦੇ ਸਿੰਘਾਂ ਦੇ ਮਨ 'ਚ ਜੋਸ਼ ਜਾਗਿਆ, ਅਖੰਡ ਕੀਰਤਨੀ ਜਥੇ ਦੇ ਸਿੰਘ ਉਹ ਗੁਰੂ ਦੇ ਲਾਲ ਜਿਹੜੇ ਸੀ ਉੱਥੇ ਉਹਨਾਂ ਨੇ ਪ੍ਰੋਗਰਾਮ ਕੀਤੇ ਕੁਛ, ਔਰ ਉਹਨਾਂ ਦੇ ਵਿੱਚ ਹੀ ਭਾਈ ਕੁਲਵੰਤ ਸਿੰਘ ਜੀ ਜਮੁਨਾ ਨਗਰ ਜਾਣ ਲੱਗ ਪਏ, ਸੰਗਤ ਕਰਨ ਲੱਗ ਪਏ ਖੰਡ ਕੀਰਤਨੀ ਜਥੇ ਵਾਲਿਆਂ ਦੀ। ਕਰਦਿਆਂ ਕਰਦੇ ਗੁਰੂ ਦੀ ਕਿਰਪਾ ਹੋਈ, ਨਾਮ ਦਾ ਰੰਗ ਚੜਿਆ ਅਤੇ ਗੁਰੂ ਵਾਲੇ ਬਣ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਅਤੇ 5 ਪਿਆਰਿਆਂ ਦੇ ਨਾਮ ਰੱਖਿਆ ਭਾਈ ਮਹਿੰਗਾ ਸਿੰਘ ਜੀ। ਕੀ ਨਾਂ ਰੱਖਿਆ ਜੀ? ਭਾਈ ਮਹਿੰਗਾ ਸਿੰਘ ਜੀ। ਪਹਿਲਾਂ ਨਾਮ ਕੀ ਸੀ? ਭਾਈ ਕੁਲਵੰਤ ਸਿੰਘ ਜੀ, ਯਾਦ ਰੱਖਿਓ। ਇਹ ਉੱਥੇ ਬਿਲਡਿੰਗ ਦੀ ਦੁਕਾਨ ਕਰਿਆ ਕਰਦੇ ਸੀ ਜਮੁਨਾ ਨਗਰ ਵਿੱਚ, ਉੱਥੇ ਪੜ੍ਹੇ ਸੀ ਇਹ। ਬਾਅਦ ਵਿੱਚ ਕੋਈ ਸਮਾਂ MP ਮੱਧ ਪ੍ਰਦੇਸ਼ ਦੇ ਵਿੱਚ ਵੀ ਆਪ ਜੀ ਕਾਰੋਬਾਰ ਦੇ ਸੰਬੰਧ ਵਿੱਚ ਗਏ। ਫਿਰ ਸਮਾਂ ਆਇਆ ਅਖੰਡ ਕੀਰਤਨੀ ਜਥੇ ਵਾਲੇ ਗੁਰਮੁਖਾਂ ਨਾਲ ਮਿਲ ਕੇ, ਜਿਨ੍ਹਾਂ ਦੇ ਭਾਈ ਅਨੋਖ ਸਿੰਘ ਜੀ ਬੱਬਰ, ਭਾਈ ਮਹਿਲ ਸਿੰਘ ਜੀ ਬੱਬਰ, ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਸੁਲੱਖਣ ਸਿੰਘ ਜੀ ਬੱਬਰ, ਇਹਨਾਂ ਗੁਰੂ ਦੇ ਪਿਆਰਿਆਂ ਨੇ ਮਿਲ ਕੇ ਅਤੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ। ਸਮਾਂ ਆ ਗਿਆ ਸਤਸੰਗ ਜੀ ਜਦੋਂ ਅੰਮ੍ਰਿਤਸਰ ਦੇ ਵਿੱਚ ਮੋਰਚਾ ਲੱਗਿਆ। ਉਸ ਸਮੇਂ ਇਹਨਾਂ ਦਾ ਮੋਰਚਾ ਸੀ ਸ੍ਰੀ ਬਾਬਾ ਅਟਲ ਰਾਏ ਜੀ ਦੇ ਪਵਿੱਤਰ ਸਥਾਨ 'ਤੇ। ਸੋ CRP ਨੇ ਗੋਲੀ ਚਲਾਉਣੀ ਸ਼ੁਰੂ ਕੀਤੀ। ਸੰਤਾਂ ਨੇ, ਮਹਾਂਪੁਰਸ਼ਾਂ ਨੇ ਇੱਕ ਮੀਟਿੰਗ ਸੱਦੀ ਲੰਗਰ ਹਾਲ ਉੱਤੇ। ਮੀਟਿੰਗ ਦੇ ਵਿੱਚ ਬਾਬਾ ਥਾਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਔਰ ਭਾਈ ਸੁਜਾਨ ਸਿੰਘ ਜੀ ਮਨਾਵਾਂ, ਇਸ ਤੋਂ ਇਲਾਵਾ ਸਤਸੰਗੀ ਭਾਈ ਵਿਸ਼ਪਾਲ ਸਿੰਘ ਜੀ PA, ਭਾਈ ਹਰਚਰਨ ਸਿੰਘ ਜੀ ਮੁਕਤਾ, ਇਹ ਸਾਰੇ ਗੁਰੂ ਦੇ ਲਾਲ ਜਿਹੜੇ ਮੀਟਿੰਗ ਵਿੱਚ ਸਿੰਘਾਂ ਨੂੰ ਮਹਾਂਪੁਰਸ਼ ਕਹਿਣ ਲੱਗੇ। ਸਿੰਘੋ, ਇਹ ਸਮੇਂ ਦੀ ਸਰਕਾਰ ਦੀ ਇੱਕ ਚਾਲ ਹੈ, ਸਮੇਂ ਦੀ ਸਰਕਾਰ ਦੀ ਬਾਦ ਨੀਤੀ ਇਹ ਹੈ ਕਿ ਅਸੀਂ ਸਿੰਘਾਂ ਦੇ ਜਿਹੜੇ ਅੰਦਰ ਸਿੰਘ ਬੈਠੇ ਆ, ਕੀ ਮੰਗਾਂ ਲੈਣ ਲਈ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਪਾਣੀਆਂ ਦੀ ਗੱਲ ਕਰਦੇ ਨੇ। ਆ ਜਿਹੜਾ ਹੁਣ ਮੋਰਚਾ ਲਾ ਕੇ ਬੈਠੇ ਰਹੇ ਨਾ ਸਤਸੰਗੀ, 5 ਸਾਲ ਵੈਰੂ ਸਾਲ ਦੇ ਕਰੀਬ ਲਾ ਕੇ ਮੋਰਚਾ ਬੈਠੇ ਰਹੇ ਕਿਸਾਨ ਵੀਰ, 700 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ ਇੱਥੇ ਪਿਆਰਿਓ। ਇੱਕ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਿਆਸੀ ਲੀਡਰਾਂ ਨੂੰ ਕਿਹਾ ਸੀ, ਸਿਆਸੀ ਲੀਡਰਾਂ ਨੂੰ ਕਹਿਣ ਲੱਗੇ, ਵੇਖੋ ਮੈਂ ਵੀ ਕੌਮ ਨੂੰ ਅਪੀਲ ਕਰਦਾ ਹਾਂ, ਤੁਸੀਂ ਵੀ ਕੌਮ ਨੂੰ ਅਪੀਲ ਕਰੋ। ਇੱਕ ਵੱਡਾ ਭਾਰੀ ਆਪਾਂ ਇਕੱਠ ਲੈ ਕੇ, ਇੱਕ ਵੱਡਾ ਭਾਰੀ ਸੰਗਤ ਦਾ ਜਥਾ ਲੈ ਕੇ ਦਿੱਲੀ ਨੂੰ ਚੱਲੀਏ, ਦਿੱਲੀ ਦੇ ਸਰਕਾਰ ਦੇ ਬੂਹੇ 'ਤੇ ਜਾ ਕੇ ਬਹਿ ਜਾਈਏ, 5 ਲੱਖ 10 ਲੱਖ ਦੀ ਸੰਗਤ ਲੈ ਕੇ ਚੱਲੀਏ। ਜਿਸ ਦਿਨ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਉੱਠ ਪਾਵਾਂਗੇ, ਜੇ ਨਾ ਮੰਗੀਆਂ ਤਾਂ ਉੱਥੇ ਬਹਿ ਜਾਂਗੇ। ਜੇ ਉਦੋਂ ਸਾਡੇ ਲੀਡਰ ਇਹ ਗੱਲ ਮੰਨ ਲੈਂਦੇ ਤਾਂ ਸਾਰਾ ਕੁਛ ਇਹ ਹੱਲ ਹੋ ਜਾਣਾ ਸੀ, ਦਰਬਾਰ ਸਾਹਿਬ 'ਤੇ ਹਮਲਾ ਵੀ ਨਹੀਂ ਸੀ ਹੋਣਾ। ਇਹ ਨਹੀਂ ਸੀ ਚਾਹੁੰਦੇ, ਇਹਨਾਂ ਮੁੱਦੇ ਖੜ੍ਹੇ ਕਰਕੇ ਰੱਖਣੇ ਹੁੰਦੇ ਨੇ, ਵੋਟਾਂ ਲੈਣੀਆਂ ਹੁੰਦੀਆਂ ਸਤਸੰਗੀਓ। ਸੋ ਮਹਾਂਪੁਰਸ਼ਾਂ ਦੇ ਇਹ ਆਖੇ ਨਹੀਂ ਲੱਗੇ, ਰੋ ਵਿਚਾਰ ਸਤਸੰਗੀ ਬੜਾ ਭਾਰੀ। ਉਸ ਵਾਲੀ CRP ਨੇ ਗੋਲੀ ਚਲਾਈ, ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਕਿਹਾ, ਵੇਖੋ ਸਿੰਘੋ ਸਮੇਂ ਦੀ ਸਰਕਾਰ ਸਾਡੇ ਇੱਕ ਤਾਂ ਹਥਿਆਰ ਚੈੱਕ ਕਰਨਾ ਚਾਹੁੰਦੀ ਹੈ ਕਿ ਜਿਹੜੇ ਅੰਦਰ ਖਾੜਕੂ ਸਿੰਘ ਬੈਠੇ ਉਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਨੇ, ਜਦੋਂ ਅੰਦਰੋਂ ਚਲਾਉਣਗੇ ਤਾਂ ਜਿਹੜੇ ਹੁੰਦੇ ਨੇ ਸਤਸੰਗੀ ਸਰਕਾਰੀ ਏਜੰਸੀਆਂ ਉਹ ਵੇਖ ਲੈਂਦੀਆਂ ਕਿਹੜੀ ਬੰਦੂਕ ਚੱਲ ਰਹੀ ਹੈ, ਇਹ ਕਿਹੜੀ ਗੰਨ ਚੱਲ ਰਹੀ ਹੈ। ਦੂਜੇ ਨੰਬਰ 'ਤੇ ਕਿੱਥੇ ਕਿੱਥੇ ਮੋਰਚੇ ਬਣਾਏ ਨੇ ਇਹ ਵੇਖਣ ਲਈ ਇਹਨਾਂ ਨੇ ਹਮਲਾ ਕੀਤਾ, ਆਪਾਂ ਗੋਲੀ ਨਹੀਂ ਚਲਾਉਣੀ ਅੰਦਰੋਂ। 12:30 1 ਜੂਨ ਨੂੰ ਗੋਲੀਬਾਰੀ ਸ਼ੁਰੂ ਹੋਈ ਪਿਆਰਿਓ। ਜਥੇ ਦੇ ਦਮਦਮੇ ਟਕਸਾਲ ਦੇ ਸਿੰਘ ਸੀ ਭਾਈ ਰਾਮ ਸਿੰਘ ਜੀ ਦੇਗੀ ਹੈ UP ਦੇ, ਜਿੱਥੇ ਦੁੱਖ ਭੰਜੜੀ ਬੇਰੀ ਹੈ, ਇੱਥੇ ਆ ਰਿਹਾ ਸੀ ਗੁਰੂ ਦਾ ਪਿਆਰਾ ਦੇ ਗੋਲੀ ਲੱਗ ਗਈ, ਉਹਨੂੰ ਚੁੱਕ ਕੇ ਲਿਆਂਦਾ ਗਿਆ, ਕੁਛ ਸਮੇਂ ਬਾਅਦ ਉਹਦੀ ਸ਼ਹੀਦੀ ਹੋ ਗਈ। ਫਿਰ ਇੱਕ ਹੋਰ ਸੀ ਜਥੇ ਦਾ ਸਿੰਘ ਭਾਈ ਬਾਜ ਸਿੰਘ ਜੀ, ਤਬਲੇ ਵਾਲਾ, ਤਬਲਾ ਵਜਾਉਂਦਾ ਸੀ, ਇੱਕ ਗੋਲੀ ਉਹਦੇ ਲੱਗੀ ਸਤਸੰਗੀਓ, ਉਹਨੂੰ ਇਹ ਲੰਗਰ ਹਾਲ ਦੇ ਉੱਤੇ ਲਿਆਂਦਾ ਗਿਆ, ਖੂਨ ਜ਼ਿਆਦਾ ਵਰਨ ਕਰਕੇ ਉਹਦੀ ਵੀ ਮੌਤ ਹੋ ਗਈ, ਸ਼ਹੀਦੀ ਹੋ ਗਈ। ਇੱਕ ਭਾਈ ਮੇਜਰ ਸਿੰਘ ਜੀ, 3 ਸਿੰਘ ਸ਼ਹੀਦ ਹੋ ਗਏ। ਉੱਧਰ ਮਹਾਂਪੁਰਸ਼ਾਂ ਦਾ ਪੱਕਾ ਇਹ ਹੁਕਮ ਸੀ ਜਨਰਲ ਸੁਬੇਗ ਸਿੰਘ ਜੀ ਦਾ, ਸਿੰਘੋ ਇੱਕ ਵੀ ਗੋਲੀ ਨਹੀਂ ਚਲਾਉਣੀ, ਉਹ ਸਾਨੂੰ ਉਕਸਾਉਣਾ ਚਾਹੁੰਦੇ ਨੇ, ਸਾਡੇ ਹਥਿਆਰ ਚੈੱਕ ਕਰਨਾ ਚਾਹੁੰਦੀ ਸਰਕਾਰ, ਸਾਡੇ ਮੋਰਚੇ ਜਿਹੜੇ ਇਹ ਵੇਖਣਾ ਚਾਹੁੰਦੀ ਸਰਕਾਰ, ਇਸ ਵਾਸਤੇ ਖਾਲਸਾ ਜੀ ਇੱਕ ਵੀ ਗੋਲੀ ਨਹੀਂ ਚਲਾਉਣੀ ਤੁਸਾਂ ਨੇ। ਸੋ ਬੇਨਤੀ ਕਰਦੇ ਹਾਂ। ਇਸ ਤਰ੍ਹਾਂ ਗੋਲੀਬਾਰੀ ਚੱਲਦੀ ਰਹੀ। ਲੰਗਰ ਹਾਲ ਦੇ ਉੱਤੇ ਬਾਬਾ ਥਾਰਾ ਸਿੰਘ ਜੀ, ਇਹ ਫੌਜ ਵਿੱਚ ਰਹੇ ਨੇ, ਗੁਰੂ ਦੇ ਪਿਆਰੇ ਭਾਈ ਗੋਪਾਲ ਸਿੰਘ ਜੀ ਸ਼ਹੀਦ ਜੀ, ਸਤਸੰਗ ਵੀ ਅਸੀਂ ਇਕੱਠੇ ਮਹਾਂਪੁਰਸ਼ਾਂ ਨਾਲ ਰਹੇ ਹਾਂ, ਇਹਨਾਂ ਦੇ ਸਾਹਮਣੇ ਮੈਂ ਕੀ ਕਹਿਣਾ ਹੈ, ਤਾਂ ਬਹੁਤ ਉਸ ਸਮੇਂ ਅਸੀਂ ਬੱਚੇ ਹੁੰਦੇ ਸੀ ਅਤੇ ਇਹਦੇ ਉਦੋਂ ਸਪੀਚਾਂ ਦਿੰਦੇ ਸੀ ਅਤੇ ਸਿੰਘਾਂ ਨੂੰ ਤਿਆਰ ਕਰਿਆ ਕਰਦੇ ਸੀ, ਸਾਰਾ ਇਹਨਾਂ ਨੂੰ ਪਤਾ। ਸੋ ਬਾਬਾ ਥਾਰਾ ਸਿੰਘ ਜੀ ਸਤਸੰਗ ਇਹ ਨੁਰੰਗਾਬਾਦ ਦੇ ਰਹਿਣ ਵਾਲੇ, ਨੁਰੰਗਾਬਾਦ ਜਦੋਂ ਆਪਾਂ ਬੰਬੇ ਤੋਂ ਜਾਂਦੇ ਹਾਂ ਹਜ਼ੂਰ ਸਾਹਿਬ ਨੂੰ, ਰਸਤੇ 'ਚ ਆਉਂਦਾ ਨੁਰੰਗਾਬਾਦ, ਉੱਥੋਂ ਦੇ ਰਹਿਣ ਵਾਲੇ ਸਤਸੰਗੀਓ। ਸੋ ਬੇਨਤੀ ਕਰਦੇ ਹਾਂ ਕਿ ਇਹ ਗੁਰੂ ਦੇ ਪਿਆਰੇ ਇਹਨਾਂ ਨੂੰ ਮਹਾਂਪੁਰਸ਼ਾਂ ਫਿਰ ਪਿਕਿਆ ਕਿ ਸਮੇਂ ਦੀ ਸਰਕਾਰ ਲਗਾਤਾਰ ਫਿਰੰਗ ਕਰ ਰਹੀ ਹੈ ਅਤੇ ਸਿੰਘ ਸ਼ਹੀਦੀਆਂ ਪਾ ਰਹੇ ਨੇ। ਫਿਰ ਉਹਨਾਂ ਨੇ ਜਵਾਬ ਦਿੱਤੇ ਅਤੇ ਇੱਕ ਨਾ ਜਿਹੜੇ CRP ਦੇ ਮੋਰਚੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗੁਰੂ ਦੇ ਲਾਲਾਂ, ਅਤੇ ਬਹੁਤ ਸਾਰੇ CRP ਦੇ ਜਵਾਨ ਜ਼ਖਮੀ ਹੋਏ ਅਤੇ ਮਾਰੇ ਵੀ ਗਏ, ਮੋਰਚੇ ਛੱਡ ਕੇ ਭੱਜੇ। ਫਿਰ ਇੱਧਰ ਬਾਬਾ ਭਾਈ ਮਹਿੰਗਾ ਸਿੰਘ ਜੀ ਇਹ ਲੜ ਰਹੇ ਸੀ ਬਾਬਾ ਅਟਲ ਰਾਏ ਜੀ ਦੇ ਉੱਤੇ, ਇੱਕ ਗੋਲੀ ਆ ਕੇ ਇਹਨਾਂ ਦੇ ਲੱਗੀ ਹੈ, ਉੱਤੋਂ ਸਿੰਘ ਇਹਨਾਂ ਨੂੰ ਚੁੱਕ ਕੇ ਲਏ, ਸਰੀਰ ਬੜਾ ਭਾਰੀ ਸੀ ਇਹਨਾਂ ਦਾ, ਕੋਪਰ ਚੁੱਕ ਕੇ ਲਿਆਏ ਨੇ, ਜ਼ਖਮ ਜ਼ਿਆਦਾ ਹੋਇਆ ਸੀ, ਜ਼ਿਆਦਾ ਖੂਨ ਵਹਿ ਜਾਣ ਕਾਰਨ ਭਾਈ ਮਹਿੰਗਾ ਸਿੰਘ ਜੀ ਦੀ ਸ਼ਹੀਦੀ ਹੋ ਗਈ। ਮਤਲਬ ਭਾਈ ਮਹਿੰਗਾ ਸਿੰਘ ਜੀ ਇਸ ਮੋਰਚੇ ਦੇ ਪਹਿਲੇ ਸ਼ਹੀਦ ਹੋਏ। ਦੂਜੇ ਨੰਬਰ 'ਤੇ ਭਾਈ ਰਾਮ ਸਿੰਘ ਜੀ ਦੇਗੀਆ, ਦੇਗੀਆ ਦਾ ਮਤਲਬ ਹੁੰਦਾ ਜਿਹੜੇ ਦੇਗ ਬਣਾਉਂਦੇ ਨੇ। ਤੀਸਰੇ ਨੰਬਰ 'ਤੇ ਭਾਈ ਬਾਜ ਸਿੰਘ ਜੀ ਤਬਲੇ ਵਾਲੇ। ਤੀਸਰੇ ਨੰਬਰ 'ਤੇ ਭਾਈ ਮੇਜਰ ਸਿੰਘ ਜੀ ਟਕਸਾਲ ਦੇ ਤਿੰਨ ਸਿੰਘ, ਅਤੇ ਇਹ ਬੱਬਰ ਖਾਲਸੇ ਦੇ ਖੰਡ ਕੀਰਤਨੀ ਜਥੇ ਦੇ ਸਾਥੀ ਭਾਈ ਮਹਿੰਗਾ ਸਿੰਘ ਜੀ, ਇਹ ਚਾਰ ਖਾੜਕੂ ਸਿੰਘ ਸ਼ਹੀਦ ਹੋ ਗਏ। ਸੱਤ ਜਿਹੜੇ ਸੀ ਆਮ ਸ਼ਰਧਾਲੂ ਸ਼ਹੀਦ ਹੋ ਗਏ। ਸਤਸੰਗੀਓ, ਮਹਾਂਪੁਰਸ਼ਾਂ ਨੇ ਉਸ ਵੇਲੇ ਜਿਹੜੀ ਸਿੰਘਾਂ ਨੂੰ ਇਕੱਠਿਆਂ ਕੀਤਾ, ਇਸ ਚੀਜ਼ ਦੇ ਉੱਤੇ ਸਾਰੀ ਰੂਪ ਰੇਖਾ ਬਣਾਉਣ ਲੱਗੇ, ਅਤੇ ਇਹਨਾਂ ਸਿੰਘਾਂ ਦਾ ਸੰਸਕਾਰ ਕਰਨਾ ਸੀ ਜਿੱਥੇ ਸੋ ਮੰਜੀ ਹਾਲ ਹੈ। ਇਹਦੇ ਨਾਲ ਹੀ ਸਾਸੇ 2 ਜੂਨ ਨੂੰ ਭਾਈ ਮਹਿੰਗਾ ਸਿੰਘ ਦਾ ਸੰਸਕਾਰ ਕੀਤਾ ਗਿਆ, ਔਰ ਦੂਸਰੇ ਬੰਨੇ ਜਿਹੜੇ ਸਿੰਘ ਸੀ ਤਿੰਨ, ਉਹਨਾਂ ਦਾ ਲੰਗਰ ਹਾਲ ਅਤੇ ਜਿਹੜਾ ਮੰਜੀ ਸਾਹਿਬ ਦੇ ਵਿਚਕਾਰ ਸਥਾਨ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਜਿਹੜੇ 7 ਸ਼ਰਧਾਲੂ ਸ਼ਹੀਦ ਹੋਏ ਸੀ, ਤਿੰਨਾਂ ਨੂੰ ਉਹਨਾਂ ਦੇ ਪਰਿਵਾਰ ਜਿਹੜੇ ਸੀ ਇੱਥੋਂ ਉਹਨਾਂ ਦੇ ਸਰੀਰ ਲੈ ਗਏ। ਸੋ ਇਸ ਤਰੀਕੇ ਨਾਲ ਸਤਸੰਗੇ, 1 ਜੂਨ ਨੂੰ ਜਿਹੜਾ ਹੋਇਆ ਸੀ ਹਮਲਾ, ਇਹਦੇ 'ਚ 4 ਖਾੜਕੂ ਸਿੰਘ ਅਤੇ 7 ਸ਼ਰਧਾਲੂ ਸਿੰਘ ਸ਼ਹੀਦ ਹੋਏ। ਕੁਝ ਪੱਤਰਕਾਰਾਂ ਨੇ ਆਪਣੇ ਕਾਰਡ ਵਿਖਾ ਕੇ CRP ਤੋਂ BSF ਤੋਂ ਇਜਾਜ਼ਤ ਲੈ ਕੇ ਅੰਦਰ ਆਉਣਾ ਕੀਤਾ। ਅੰਦਰ ਉਹਨਾਂ ਨੇ ਆ ਕੇ ਵੇਖਿਆ, ਗੋਲੀਆਂ ਗੜੀਆਂ 38 ਉਹਨਾਂ ਦੇ ਗਿਣਤੀ ਕੀਤੀ, ਦਰਬਾਰ ਸਾਹਿਬ ਦੇ ਵਿੱਚ ਲੱਗੀਆਂ। ਉੱਥੇ ਲਾਲ ਰੰਗ ਦੇ ਨਾਲ ਰੌਂਡ ਮਾਰ ਕੇ ਉੱਤੇ ਲਿਖਿਆ ਗਿਆ 1/6/1984, ਔਰ 114 ਗੋਲੀਆਂ ਪ੍ਰਕਰਮਾਂ ਦੇ ਵਿੱਚ ਲੱਗੀਆਂ। ਅੱਖਾਂ ਨਾਲ ਦੇਖਿਆ ਸਾਨੇ ਉਹਨਾਂ ਦੇ ਉੱਤੇ ਮਾਰਕ ਕੀਤਾ ਸੀ, ਲਾਲ ਮਾਰਕ ਕਰਕੇ ਲਾਲ ਰੰਗ ਦੇ ਨਾਲ 1/6/1984 ਲਿਖਿਆ ਗਿਆ। ਇਸ ਤਰੀਕੇ ਨਾਲ ਸਤਸੰਗੀ, ਅੱਜ ਦੇ ਦਿਨ ਜਿਹੜੀਆਂ ਸੰਗਤਾਂ ਦਰਸ਼ਨਾਂ ਵਾਸਤੇ ਆਈਆਂ ਸੀ, ਉਹ ਜਿਹੜੇ ਗੁਰੂ ਦੇ ਅੰਦਰ ਸਿੰਘ ਜਿਸ ਜਿਹੜੇ ਸੀ ਉਹ ਸ਼ਹੀਦੀਆਂ ਪਾ ਗਏ। ਇਸ ਤਰੀਕੇ ਨਾਲ ਅੱਜ ਦੇ ਦਿਹਾੜੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸ਼ੇਸ਼ ਅੱਜ ਸਮਾਗਮ ਉਲੀਕੇ ਗਏ ਨੇ ਪ੍ਰਬੰਧਕ ਵੀਰਾਂ ਵੱਲੋਂ। ਗੁਰੂ ਕਿਰਪਾ ਕਰਨ, ਸਰਬੱਤ ਸੰਗਤਾਂ ਨੂੰ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਹਰ ਰੋਜ਼ ਜਿੱਥੇ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ, 10 ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ, ਔਰ 5 ਪਿਆਰੇ ਸਾਹਿਬਾਨ, 4 ਸਾਹਿਬਜ਼ਾਦੇ, ਇਹਨਾਂ ਨੂੰ ਯਾਦ ਕਰਦੇ, ਨਾਲ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਧਿਆਨ ਰੋਜ਼ ਧਰਦੇ ਹਾਂ। ਇਸ ਵਾਸਤੇ ਭਾਈ ਜਿਨ੍ਹਾਂ ਨੇ ਕੌਮ ਲਈ ਅਣਖਲੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਆੜਾ ਪੂਰਾ ਦਾ ਪੂਰਾ ਹਫ਼ਤਾ 1 ਜੂਨ 2 ਜੂਨ ਫਿਰ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ, ਬੇਅੰਤ ਸ਼ਹੀਦੀਆਂ ਹੋਈਆਂ। ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਆਪਾਂ ਕਤਰ ਹੋ ਰਹੇ ਹਾਂ। ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਇੰਨੀ ਕੁ ਸੇਵਾ ਸਤਸੰਗ ਪ੍ਰਮਾਣ ਕਰਿਓ। ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਸ਼ੁਕਰ। ਆਪ ਸੰਗਤਾਂ ਦਾ ਬਹੁਤ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ, ਔਰ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਸੰਗੀਓ। ਸਤਿਕਾਰਯੋਗ ਜਥੇਦਾਰ ਸਰਦਾਰ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਇਹਨਾਂ ਨੂੰ ਯਾਦ ਹੋਏਗਾ ਕਿ ਬੰਬੇ ਵਿਖੇ ਕਾਲਮ ਬੋਲੀ ਗੁਰਦੁਆਰਾ ਗੁਰੂ ਨਾਨਕ ਸੱਚਖੰਡ ਸਭਾ ਦਾਸ, ਉੱਥੇ 8 ਸਾਲ ਗ੍ਰੰਥੀ ਦੀ ਸੇਵਾ ਕੀਤੀ ਹੈ। ਇਹ ਉੱਥੇ ਵੀ ਗੁਰਮੁਖ ਪਿਆਰੇ ਜਾਂਦੇ ਰਹੇ ਨੇ ਅਤੇ ਦਰਸ਼ਨ ਹੋਏ ਨੇ। ਇਸ ਲਈ ਗੁਰੂ ਕਿਰਪਾ ਕਰਨ, ਆਓ ਤਿੰਨਾਂ ਦੇ ਪਾਸੋਂ ਗੁਰੂ ਕਾ ਇਤਿਹਾਸ ਸ਼੍ਰਵਣ ਕਰਾਂਗੇ। ਦਾਸ ਪਾਸੋਂ ਹਾਜ਼ਰੀ ਭਰਦੇ ਹਾਂ, ਸੇਵਾ ਕਰਦੇ ਹਾਂ, ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰੂ ਬਖਸ਼ਿੰਦ ਹਨ, ਦਿਓ ਸੀਸ ਝੁਕਾਓ ਗੁਰੂ ਗ੍ਰੰਥ ਸਾਹਿਬ ਨੂੰ ਸੀਸ, ਸਰਬੱਤ ਸ਼ਹੀਦਾਂ ਦਾ ਧਿਆਨ ਧਰੋ, ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੂੰ June 1984 ਦੇ ਘੱਲੂਘਰ ਦੇ ਇਤਿਹਾਸ ਰਾਹੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਜੋ ਕਿ ਅੱਜ ਤੋਂ ਹੀ ਇਹ ਸ਼ਹੀਦੀ ਹਫ਼ਤਾ ਪ੍ਰਾਰੰਭ ਹੋਇਆ ਹੈ। ਸਾਰਾ ਹਫ਼ਤਾ ਇਸ ਦੌਰਾਨ ਸਜਣਗੇ। ਆਪ ਜੀ ਨੂੰ ਜੋੜ ਰਹੇ ਸਨ ਕਥਾ ਰਾਹੀਂ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਅੱਜ ਹੀ ਪਹੁੰਚੇ ਹਨ, ਸੰਗਤ ਵੱਲੋਂ ਭਾਈ ਸਾਹਿਬ ਜੀ ਕਹਿੰਦੇ ਹਾਂ ਜੀ ਰੋਜ਼ਾਨਾ ਹੀ ਸਵੇਰੇ ਸ਼ਾਮ ਕਥਾ ਰਾਹੀਂ ਜੋੜਿਆ ਕਰਨਗੇ। ਆਓ ਪੰਥ ਦੇ ਸਤਿਕਾਰਯੋਗ ਕਵਿਸ਼ਰੀ ਜਥਾ ਭਾਈ ਸਾਹਿਬ ਮਹਿਲ ਸਿੰਘ ਜੀ, ਉਹਨਾਂ ਦਾ ਕਵਿਸ਼ਰੀ ਜਥਾ ਵੀ ਸਾਡੇ ਪਾਸ ਪਹੁੰਚੇ ਹਨ। ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਸੰਗਤ ਨੂੰ ਜਿਵੇਂ ਕਹਿੰਦੇ ਹਾਂ ਜੀ, ਆਓ ਉਹਨਾਂ ਪਾਸੋਂ ਜੋ ਕਿ ਸ਼ਹੀਦੀ ਦਿਹਾੜਾ ਸ਼ਹੀਦੀ ਹਫ਼ਤਾ June 1984 ਦੇ ਘੱਲੂਘਰ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਪ੍ਰਾਰੰਭ ਹੋਇਆ ਹੈ, ਇਸੇ ਸੰਬੰਧ ਆਪ ਜੀ ਨੇ ਇਤਿਹਾਸ ਰਾਹੀਂ ਜੋੜਨਗੇ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅਤੇ June 1984 ਦੇ ਘੱਲੂਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ, ਸਵੇਰੇ 10 ਵਜੇ ਪ੍ਰਾਰੰਭ ਹੋਵੇਗੀ। ਆਪ ਜੀ ਨੇ ਪਰਿਵਾਰਾਂ ਸਹਿਤ ਪਹੁੰਚ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਕਵਿਸ਼ਰੀ ਰਾਹੀਂ ਇਤਿਹਾਸ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਵਾਹਿਗੁਰੂ।

0: ਵਾਹਿਗੁਰੂ ਜੀ,
1: ਵਾਹਿਗੁਰੂ ਜੀ, ਵਾਹਿਗੁਰੂ।
0: ਬਸ ਆਏ ਠੀਕ।

ਜਿਹੜਾ ਘਰ ਨਾਈ ਦੀ ਨਿਗਾਹ ਤੇ ਚੜ ਜੇ ਉਹਦੇ ਵਿੱਚ ਪਾਂਦਾ ਕੋਈ ਨੁਕਸ ਫੜ ਜੇ ਜਿਹਨੂੰ ਆਖੇ ਪਾਂਦਾ ਉਹਨੂੰ ਨਾਈ ਨਿੰਦਦਾ ਵਾਰ ਘਰ ਮਿਲੇ ਕਿਤੇ ਨਾ ਪਸੰਦਾ ਹਰ ਚੀਜ਼ਾਂ ਨਹੀਂ ਲੱਭਦੀਆਂ ਗੁਰੂ ਕਿਰਪਾ ਕਰੇ ਪਹਿਲਾਂ ਸਾਡੇ ਬਜ਼ੁਰਗ ਕਿੱਲੇ ਵੇਖਿਆ ਕਰਦੇ ਸੀ ਵੀ ਲੜਕੇ ਵਾਲਿਆਂ ਦੇ ਘਰ ਵਿੱਚ ਮੱਝਾਂ ਦੇ ਗਾਵਾਂ ਦੇ ਕਿੰਨੇ ਕਿੱਲੇ ਆ ਵੀ ਦੁੱਧ ਘਿਓ ਵੀ ਛਕਦਾ ਕਿ ਨਹੀਂ ਜੀ ਹੁਣ ਅਸੀਂ ਦੂਜੇ ਕਿੱਲੇ ਵੇਹਨੇ ਹਾਂ ਗਿਆਨੀ ਰਵੇਲ ਸਿੰਘ ਜੀ ਉਹਨੇ ਸਟੇਜ ਤੇ ਖੁਦ ਮੈਂ ਉਹਨਾਂ ਦੇ ਬਚਨ ਸੁਣੇ ਆ ਉਹ ਆਂਦਾ ਮੇਰੇ ਸਾਂਢੂ ਨੇ 27 ਕਿੱਲਿਆਂ ਵਾਲਾ ਮੁੰਡਾ ਲੱਭ ਲਿਆ 27 ਵਾਲਾ ਤੇ ਪਤਾ ਬਾਅਦ ਚ ਲੱਗਾ ਵਿਆਹ ਤੋਂ ਵੀ 7 ਕਿੱਲੇ ਸਮੈਕ ਰਾਹੀਂ ਖਾ ਗਿਆ ਵਾ ਤੇ ਬਾਕੀਆਂ ਨੂੰ ਹੱਥ ਲਾਇਆ ਆਖਰ ਉਹਦਾ ਤਲਾਕ ਲੈਣਾ ਪਿਆ ਗੁਰੂ ਕਿਰਪਾ ਕਰੇ ਨਾਈ ਤੇ ਪਾਂਦਾ ਤੁਰਦੇ ਆ ਜਿਉਂ ਇਹ ਤੁਰੇ ਦਿੱਲੀ ਤੋਂ ਇਹਨਾਂ ਨੂੰ ਕੋਈ ਲੜਕਾ ਨਹੀਂ ਪਸੰਦ ਆਉਂਦਾ ਇਹ ਲਾਹੌਰ ਤੋਂ ਇਹਨਾਂ ਨੂੰ ਦੱਸ ਪਈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਧਾਤੇ ਤਾਂ ਤੂੰ ਸੋਇਆ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀਕਾ ਆਂਦੇ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਇੱਧਰ ਪੰਜਵੇਂ ਪਾਤਸ਼ਾਹ ਦੀ ਗੋਦੀ ਵਿੱਚ ਆ ਕੇ ਬਾਲਕ ਦੇ ਰੂਹ ਵਿੱਚ ਛੇਵੇਂ ਪਾਤਸ਼ਾਹ ਜਦੋਂ ਗੋਦੀ ਚ ਆ ਕੇ ਬਹਿ ਗਏ ਆਂਦੇ ਸਿੱਖਾਂ ਨੂੰ ਪੁੱਛਿਆ ਵੀ ਇਹ ਸਾਹਿਬਜ਼ਾਦਾ ਕਿਹਦਾ ਸਿੱਖਾਂ ਨੇ ਦੱਸਿਆ ਇਹ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ ਆ ਜਿਸ ਤਰ੍ਹਾਂ ਉਹਨਾਂ ਦਾ ਮਨ ਮੋਹਿਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵੇਖ ਕੇ ਨਾਈ ਤੇ ਪਾਂਦਾ ਆਪਸ ਵਿੱਚ ਕਿਤਨਾ ਸਲਾਹ ਕਰ ਰਹੇ ਆ ਲੈਣਾ ਤੁਹਾਡੇ ਸਾਹਮਣੇ ਜੋੜੀ ਕਵਿਤਾ ਇੰਜ ਬਿਆਨ ਕਰ ਰਹੀ ਹੈ।

0: ਆਪੇ ਲੰਕਾ ਵੇਖ ਕੇ ਮੰਦਰ ਬੰਕਾ ਰਾਵਣ ਦੀ ਜਾਪੇ ਲੰਕਾ ਪਰ ਉਸ ਵਿੱਚ ਫਰਕ ਬੇਅੰਤ ਹੈ ਜੀ ਉੱਥੇ ਰਾਕਸ਼ਸ ਇੱਥੇ ਸੰਤ ਹੈ ਜੀ
1: ਸੰਤ ਹੈ ਜੀ
0: ਬਾਹਰੋਂ ਹਰਗੋਬਿੰਦ ਜੀ ਆਏ ਪੰਜੇ ਹਥਿਆਰ ਸਜਾਏ ਸਤਿਗੁਰੂ ਜੀ ਗੋਦ ਬਿਠਾਏ ਅਤੇ ਦੇਖ ਕੇ ਪਿਆਰ ਦੇ ਦਲਵੇ ਜੀ ਮੁਖੋਂ ਉੱਡਣ ਰੂਪ ਦੇ ਜਲਵੇ ਜੀ ਸ਼ਹਿਰੀ ਗੱਲ ਕਰੇ ਉਜਾਗਰ ਜਦੋਂ ਵੇਖਿਆ ਰੂਪ ਦਾ ਸਾਗਰ ਸਭ ਦੇ ਮਨ ਭੈ ਇਕਾਗਰ ਮੁਖਰੇ ਵਰ ਨੇਤਰ ਜੁੜ ਗਏ ਜੀ ਨਾਈ ਤੇ ਪਾਂਧਾ ਰੁੜ ਗਏ ਜੀ ਜਦੋਂ ਛੇਵੇਂ ਪਾਤਸ਼ਾਹ ਸੋਹਣਿਆਂ ਦੇ ਸੁਲਤਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੱਕਿਆ ਸਿੱਖੋ ਦੁਨੀਆਂ ਵਿੱਚ 19 ਸੋਹਣੇ ਹੋਏ 19 ਸੋਹਣੇ ਸਨਕ ਸੁਨੰਦਰ ਬਲ ਭਦਰ ਤੇ ਕਾਨ ਜੀ ਦਸ਼ਰਥ ਦੇ ਪੁੱਤਰ ਚਾਰੇ ਯੂਸਫ ਸੁਲੇਮਾਨ ਜੀ ਹਸਨ ਹੁਸੈਨ ਪੰਜੇ ਪਾਂਡੋ ਬਲਵਾਨ ਜੀ ਇਹ ਦੁਨੀਆਂ ਵਿੱਚ 19 ਸੋਹਣੇ 19 ਨੂੰ ਸੋਹਣਿਆਂ ਦਾ ਖਿਤਾਬ ਮਿਲਿਆ ਪਰ ਇਹਨਾਂ ਦਾ 19 ਦਾ ਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਰਗਾ ਨਹੀਂ ਸੀ ਇੰਨੇ ਸੋਹਣੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਨਾਈ ਤੇ ਪਾਂਧੇ ਨੇ ਸਲਾਹ ਕੀਤੀ ਵੀ ਇਸ ਤੋਂ ਚੰਗਾ ਵਾਰ ਇਸ ਤੋਂ ਚੰਗਾ ਘਰ ਹੋਰ ਕਿਤੇ ਨਹੀਂ ਲੱਭਣਾ ਇਹ ਪੱਕੀ ਪਕਾ ਕੇ ਤੋ ਗੁਰੂ ਕਿਰਪਾ ਕਰੇ ਸਮੇਂ ਦੀ ਵੀ ਬਹੁਤ ਸ਼ੋਰਟੇਜ ਆ ਇਸ ਕਰਕੇ ਪੂਰਾ ਪ੍ਰਸੰਗ ਅਸੀਂ ਨਹੀਂ ਤੁਹਾਡੇ ਸਿਰ ਰੱਖ ਸਕਦੇ ਮੈਨੂੰ ਪ੍ਰਬੰਧਕ ਵੱਲੋਂ ਹੁਕਮ ਹੋਇਆ ਵੀ ਇੱਕ ਕਵਿਤਾ ਰੋਜ਼ ਦੀ ਤੁਸੀਂ ਜੂਨ 84 ਦੇ ਸਿੰਘਾਂ ਦੀ ਜ਼ਰੂਰ ਲਾਇਆ ਕਰੋ ਅੱਜ ਉਹ ਮਹਾਨ ਜਨ ਜੀ ਦੀ ਆਪ ਜ਼ਿਕਰ ਕਰਕੇ ਗਏ ਆ ਮੇਰੇ ਤੋਂ ਪਹਿਲਾਂ ਭਾਈ ਮਹਿੰਗਾ ਸਿੰਘ ਜੀ ਬੱਬਰ ਜਿਹੜੇ ਜਮੁਨਾ ਨਗਰ ਹਰਿਆਣੇ ਦੇ ਰਹਿਣ ਵਾਲੇ ਸਨ ਔਰ ਵੈਲਡਿੰਗ ਦਾ ਉਹ ਕੰਮ ਕਰਦੇ ਸੀ ਐਸੀ ਉਹਨਾਂ ਨੂੰ ਲਗਨ ਲੱਗੀ ਕਿ ਖੰਡ ਕੀਰਤਨੀ ਜਥੇ ਦੇ ਕੋਲਾਂ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਫਿਰ ਘਰ ਦੇ ਕੰਮ ਸਾਰੇ ਤਿਆਗ ਦਿੱਤੇ ਤੇ ਭਾਈ ਸੁਖਦੇਵ ਸਿੰਘ ਜੀ ਬੱਬਰ ਮਹਿਲ ਸਿੰਘ ਜੀ ਬੱਬਰ ਅਨੋਖ ਸਿੰਘ ਜੀ ਬੱਬਰ ਇਹਨਾਂ ਸਿੰਘਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਇੰਨੀ ਬੰਦਗੀ ਕਰਦੇ ਸਨ ਇੰਨੀ ਬਾਣੀ ਪੜ੍ਹਦੇ ਸਨ ਉਹਨਾਂ ਦਾ ਜਥੇ ਵਿੱਚ ਬਹੁਤ ਵੱਡਾ ਮਾਣ ਸੀ ਔਰ ਗੁਰੂ ਕੇ ਸਿੱਖੋ ਉਹ ਜਿਹੜਾ ਮੋਰਚਾ ਬਾਬੇ ਅਟਲ ਵਾਲਾ ਉਹ ਭਾਈ ਮਹਿੰਗਾ ਸਿੰਘ ਬੱਬਰ ਨੇ ਆਪ ਮੰਗ ਕੇ ਲਿਆ ਸੀ ਤੇ 1978 ਤੋਂ ਪਹਿਲਾਂ ਇਹ ਜਥੇ ਵਿੱਚ ਭਰਤੀ ਹੋ ਗਏ ਸੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਗਏ ਇਹਨਾਂ ਉੱਥੇ ਵੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਅਰਦਾਸ ਕੀਤੀ ਮਹਾਰਾਜ ਤੁਸੀਂ ਜਦੋਂ ਹੁਕਮ ਕੀਤਾ ਸੀ ਅੰਮ੍ਰਿਤ ਛਕਾਉਣ ਵਾਲਿਆ ਵੀ ਜਦੋਂ ਕਿਤੇ ਪੰਥ ਨੂੰ ਸਿਰ ਦੀ ਲੋੜ ਪਵੇ ਨਾ ਉਦੋਂ ਸਿੱਖ ਨੇ ਸਿਰ ਹਾਜ਼ਰ ਕਰ ਦੇਣਾ ਮਹਾਰਾਜ ਹੁਣ ਪੰਥ ਨੂੰ ਲੋੜ ਹੈ ਮੇਰੇ ਤੇ ਕਿਰਪਾ ਬਖਸ਼ ਕਰੋ ਮੇਰਾ ਸਿਰ ਹਾਜ਼ਰ ਹੈ ਪੰਥ ਦੇ ਲੇਖੇ ਲੱਗ ਜੇ ਇੱਥੇ ਅਰਦਾਸ ਨਹੀਂ ਕੀਤੀ ਇੱਕ ਅਰਦਾਸ ਫਿਰ ਬਾਬਾ ਗੁਰਦਿੱਤਾ ਜੀ ਦੇ ਦਰ ਤੇ ਉਹਨਾਂ ਕੀਤੀ ਆ ਬਾਬਾ ਗੁਰਦਿੱਤਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਬਾਬਾ ਗੁਰਦਿੱਤਾ ਜੀ ਇਹ ਆਸ ਮੇਰੀ ਪੂਰੀ ਹੋਏ ਕਿ ਮੇਰਾ ਸਰੀਰ ਪੰਥ ਤੇ ਲੇਖੇ ਲੱਗੇ ਗੁਰੂ ਕੇ ਸਿੱਖੋ ਉਹ ਭਾਈ ਮਹਿੰਗਾ ਸਿੰਘ ਬੱਬਰ ਜਿਹਦਾ ਨਾਮ ਪਹਿਲਾਂ ਭਾਈ ਕੁਲਵੰਤ ਸਿੰਘ ਸੀ ਇਹਨੇ ਇਹ ਮੰਗ ਕੇ ਮੋਰਚਾ ਲਿਆ ਸੀ ਬਾਬੇ ਅਟਲ ਵਾਲਾ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਧਰ ਜਨਰਲ ਸਵੇਗ ਸਿੰਘ ਵੱਲੋਂ ਹਦਾਇਤ ਸੀ ਕੋਈ ਬਾਬੇ ਅਟਲ ਵਾਲੇ ਬੰਨਿਓ ਕੋਈ ਫੌਜ ਦਾ ਬੰਦਾ ਅੰਦਰ ਨਾ ਆਵੇ ਸੋ ਇਹਨਾਂ ਇਹ ਮੋਰਚਾ ਸੰਭਾਲਿਆ ਸੀ ਜਿਸ ਵੇਲੇ ਇਹ BSF ਦੇ ਜਵਾਨ ਅੰਦਰ ਵੜਨ ਲੱਗੇ ਆ ਉਸ ਵੇਲੇ ਭਾਈ ਮਹਿੰਗਾ ਸਿੰਘ ਨੇ ਮੁਕਾਬਲਾ ਕਰਦਿਆਂ ਭਾਰਤੀ ਫੌਜ ਦੇ ਨਾਲ ਅੱਜ ਦੇ ਦਿਨ ਕਿਸ ਤਰ੍ਹਾਂ ਉਹ ਜੂਝੇ ਔਰ ਜੂਝ ਕੇ ਕਿਸ ਤਰ੍ਹਾਂ ਸ਼ਹਾਦਤ ਦੇ ਜਾਮ ਪੀਤੇ ਲੈਣਾ ਬੜੀਆਂ ਕਾਬਲੇ ਗੌਰ ਤੁਹਾਡੇ ਸਾਹਮਣੇ ਇੰਜ ਬਿਆਨ ਕੀਤੀਆਂ ਜਾ ਰਹੀਆਂ

0: ਮਾਮਾ ਜਿਉਂਦੀਆਂ ਸਦਾ ਕੁਰਬਾਨੀਆਂ ਨਾ ਅਣਖ ਮਰੇ
1: ਤੇ ਕੌਮ ਹੈ
0: ਤੇ ਕੌਮ ਹੈ ਮਰ ਜਾਂਦੀ
2: ਮਰ ਜਾਂਦੀ
0: ਉਸ ਕੌਮ ਨੂੰ ਸਦਾ ਇਤਿਹਾਸ ਪੂਜੇ
1: ਬਿਪਤਾ
0: ਹੱਸ ਕੇ ਕੌਮ ਜੋ ਜਰ ਜਾਂਦੀ ਸਿਰ ਦੇ ਸਰਦਾਰ ਕਹਾਏ ਆਪਾਂ ਤਾਈਓ ਸ੍ਰੀ ਦਸਤਾਰਾ ਇਹ ਸੋਧੀਆਂ ਨੇ
1: ਉਹ ਸਿਰ ਵਾਰ ਨੂੰ
0: ਸਿੰਘ ਨੂੰ ਮੂਲ ਡਰਦੇ
2: ਤਾਈਓ
0: ਮੌਤ ਹੈ ਸਿੰਘਾਂ ਤੋਂ
1: ਡਰ ਜਾਂਦੀ
0: ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ ਨਾ ਉਦੋਂ ਫਿਰ ਸਿਰਾਂ ਦੇ ਚਪੂਆਂ ਦੀ ਲੋੜ ਪੈਂਦੀ ਆ ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਆ ਤੁਸੀਂ ਵੇਹਦੇ ਕੋਈ ਬੰਦਾ ਮਰ ਰਿਹਾ ਹੋਵੇ ਨਾ ਤੇ ਡਾਕਟਰਾਂ ਦੀ ਇਹ ਰਾਇ ਹੁੰਦੀ ਹੈ ਕਿ ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ ਇਹਦਾ ਆਪਰੇਸ਼ਨ ਤਾਂ ਹੋ ਸਕੇਗਾ ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ ਜਦੋਂ ਕੌਮਾਂ ਮਰਨ ਲੱਗਣ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਵਿੱਚ ਇੱਕ ਨਵੀਂ ਜ਼ਿੰਦਗੀ ਭਰਦੇ ਆ ਇਤਿਹਾਸ ਕੌਮਾਂ ਦੀ ਜਿੰਦ ਜਾਨ ਤੇ ਪਥ ਪ੍ਰਦਰਸ਼ਕ ਹੋਇਆ ਕਰਦੇ ਆ ਜੋ ਸਮੇਂ ਸਮੇਂ ਤੇ ਡਿੱਗਦੀ ਢਹਿੰਦੀ ਡੋਲਦੀ ਕੌਮ ਨੂੰ ਉਹਦੇ ਗੌਰਮਈ ਵਿਸੇ ਤੋਂ ਜਾਣੂ ਕਰਵਾ ਕੇ ਉਹਨੂੰ ਸੱਚੀ ਗਵਾਹੀ ਦੀ ਪ੍ਰੇਰਨਾ ਦੇ ਕੇ ਜਾਗਰੂਕ ਕਰਨ ਤੇ ਉਸ ਨੂੰ ਲੜ ਮਰਨ ਤੇ ਕੁਝ ਕਰ ਗੁਜ਼ਰਨ ਦੇ ਸਮਰੱਥ ਬਣਾਉਣ ਲਈ ਇਤਨੀ ਤਾਕਤ ਰੱਖਦੇ ਹਨ ਸਿੱਖ ਕੌਮ ਨੂੰ ਆਪਣੇ ਅਦੁੱਤੀ ਤੇ ਵਡਮੁੱਲੇ ਇਤਿਹਾਸ ਉੱਤੇ ਮਾਣ ਹੈ ਜਿਹਦਾ ਦੁਨੀਆਂ ਭਰ ਵਿੱਚ ਕੋਈ ਸਾਨੀ ਨਹੀਂ ਭਾਈ ਮਹਿੰਗਾ ਸਿੰਘ ਬੱਬਰ ਮੁਕਾਬਲਾ ਕਰਦਿਆਂ ਉਹਦੇ ਮੱਥੇ ਵਿੱਚ ਭ੍ਰਸ਼ਟ ਵੱਜਾ ਸ਼ਹਾਦਤ ਦੇ ਜਾਮ ਪੀਤੇ ਗੁਰੂ ਕੇ ਸਿੱਖੋ ਉਸ ਵੇਲੇ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਸ਼ਹੀਦਾਂ ਦੀ ਮਾਂ ਵੀ ਕਹਿ ਲਈ ਤੇ ਕੋਈ ਅੱਖ ਨਹੀਂ ਗੁਰੂ ਕੇ ਸਿੱਖੋ ਇੰਨਾ ਪਿਆਰ ਤੇ ਇੰਨਾ ਸਤਿਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਦਿੱਤਾ ਜੋ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਤੇ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਭਾਈ ਸਰੈਣ ਸਿੰਘ ਜੀ ਮਨਾਵਾਂ ਵਾਲੇ ਔਰ ਗਿਆਨੀ ਜਸਵੰਤ ਸਿੰਘ ਜਿਹੜੇ ਮੰਜੀ ਸਾਹਿਬ ਕਥਾ ਕਰਦੇ ਆ ਆਂਦੇ ਬਾਬਾ ਜੀ ਨੇ ਸਾਨੂੰ ਦਸ਼ਾਲਾ ਤੇ ਲੋਈ ਦੇ ਕੇ ਘੱਲਿਆ ਵੀ ਜਾਓ ਉਸ ਮਹਾਨ ਸ਼ਹੀਦ ਦੇ ਸਰੀਰ ਉੱਤੇ ਪਾ ਕੇ ਆਓ ਗੁਰੂ ਕਿਰਪਾ ਕਰੇ ਉਹਨਾਂ ਨੇ ਉਹਨਾਂ ਦਾ ਸੰਸਕਾਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਮੰਜੀ ਸਾਹਿਬ ਦੇ ਲਾਗੇ ਹੋਇਆ ਅੱਜ ਉਹਨਾਂ ਦੇ ਨਾਂ ਦਾ ਕੇਸਰੀ ਨਿਸ਼ਾਨ ਸਾਹਿਬ ਉੱਤੇ ਝੁਲਦਾ ਹੈ ਗੁਰੂ ਕਿਰਪਾ ਕਰੇ ਉਹਨਾਂ ਦੀ ਲਸਾਨੀ ਕੁਰਬਾਨੀ ਹੈ ਨਮਸਕਾਰ ਹੈ ਉਹਨਾਂ ਦੀ ਕੁਰਬਾਨੀ ਨੂੰ ਤੋ ਸ਼ਨੀਵਾਰ ਨੂੰ ਜਿਹੜੀ ਪਾਤਸ਼ਾਹੀ ਰੈਲੀ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਾਰੀਆਂ ਸੰਗਤਾਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਹੈ ਸਾਰਿਆਂ ਨੇ ਜਾਣਾ ਹੈ ਇਹੋ ਸ਼ਹੀਦਾਂ ਦਾ ਵੱਡਾ ਸਤਿਕਾਰ ਹੈ ਤੋ ਜਿਨ੍ਹਾਂ ਕੋਲ ਨਹੀਂ ਸਾਧਨ ਬੱਸਾਂ ਵੀ ਕੀਤੀਆਂ ਜਾਣਗੀਆਂ ਹੋਰ ਵੀ ਬੜੇ ਪ੍ਰਬੰਧ ਆ ਇਸ ਗੱਲੋਂ ਨਾ ਕੋਈ ਰਹਿ ਜੇ ਗੁਰੂ ਕਿਰਪਾ ਕਰੇ ਸਾਰਿਆਂ ਨੇ ਵੱਧ ਚੜ ਕੇ ਉਸ ਰੈਲੀ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਫਤਿਹ ਗੱਜ ਕੇ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਫਤਿਹ
3: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸਿੰਘ ਜੀ ਜੂਨ 1984 ਦੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਅੱਜ 1 ਜੂਨ ਸਾਰਾ ਸ਼ਹੀਦੀ ਹਫ਼ਤਾ ਇਸ ਸਬੰਧ ਮਨਾਇਆ ਜਾ ਰਿਹਾ ਹੈ 1 ਜੂਨ ਹੈ ਜੀ ਅੱਜ ਦੇ ਦਿਨ ਹੀ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਜੀ ਦੀ ਪਹਿਲੇ ਸ਼ਹੀਦ ਜੋ ਇਸ ਸ਼ਹੀਦੀ 1984 ਦੇ ਘੱਲੂਘਾਰ ਦੇ ਪਹਿਲੇ ਸ਼ਹੀਦ ਹਨ ਉਹਨਾਂ ਦੇ ਸ਼ਹੀਦੀ ਦਿਹਾੜਾ ਹੈ ਅੱਜ ਅਤੇ ਸਾਰਾ ਹਫ਼ਤਾ ਹੀ ਇਸੇ ਸਬੰਧ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਆਪ ਜੀ ਨੂੰ ਕਵੀਸ਼ਰੀ ਰਾਹੀਂ ਤੇ ਆਸਰੇ ਜੋੜੇ ਸਨ ਸਤਿਕਾਰ ਜੋ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਦਾ ਕਵੀਸ਼ਰੀ ਜੱਥਾ ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ ਆ ਹੁਣ ਭਾਈ ਸਾਹਿਬ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦਾ ਕੀਰਤਨੀ ਜੱਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਅਤੇ ਆਉਣ ਵਾਲੇ ਸ਼ਨਿਸ਼ਵਰ ਜਸਨਾਬ ਦੇ ਚਰਨਾਂ 'ਚ ਬੇਨਤੀ ਕਰ ਰਹੇ ਹਾਂ ਜੂਨ 1984 ਦੇ ਘੱਲੂਘਾਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਜਾਓ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ

ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਜੀ ਜੋ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾ ਰਹੇ ਸੋ, ਸਾਡੇ ਅਤੀ ਸਤਿਕਾਰ ਜੋ ਕਿਸ਼ਰੀ ਜਥਾ ਆਪ ਜੀ ਨੂੰ ਵੀਰ ਰਸ ਦੀਆਂ ਕਵਿਤਾ ਸੁਣਾ ਰਹੇ ਸਨ, ਸੋ ਆਪ ਜੀ ਬੜੇ ਪਿਆਰ ਸਤਿਕਾਰ ਨਾਲ ਹਾਜ਼ਰੀ ਲਵਾ ਰਹੇ ਸੀ। ਸੋ ਪ੍ਰਬੰਧਕ ਵੀਰਾਂ ਵੱਲੋਂ ਜੋ ਆਹ ਹਫ਼ਤਾ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰੱਖੇ ਹਨ, ਸੋ ਤਕਰੀਬਨ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰੇ ਰਾਤੀ 9 ਵਜੇ ਤੱਕ ਇਹ ਸਮਾਗਮ ਚੱਲਦੇ ਹਨ, ਜੋ ਅੱਜ ਤੋਂ ਆਰੰਭ ਹੋਏ ਹਨ। ਇਹ ਸਾਰਾ ਹਫ਼ਤਾ ਹੀ ਪ੍ਰੋਗਰਾਮ ਚੱਲਣਗੇ। ਸੋ ਆਓ ਸਾਰੇ ਰਲ ਕੇ ਆਪਾਂ ਹਾਜ਼ਰੀ ਲਵਾਈਏ, ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਬਲੀਦਾਨ ਦਿੱਤਾ ਹੈ। ਸਾਰਿਆਂ ਨੂੰ ਆਪਾਂ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ।

ਜਿੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਗੁਰੂ ਮਹਾਰਾਜ ਕਿਰਪਾ ਕਰਨ ਸਭ 'ਤੇ ਮੇਰਾ ਭਰਿਆ ਹੱਥ ਰੱਖਣ। ਸੋ ਆਉਣ ਵਾਲੇ ਦਿਨਾਂ 'ਚ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਸੋ ਜਿਨ੍ਹਾਂ ਨੇ 84 ਦੇ ਘੱਲੂਘਾਰੇ ਦੇ ਵਿੱਚ ਸ਼ਹੀਦੀਆਂ ਪਾਈਆਂ ਹਨ। ਸੋ ਆਓ ਸਰ ਗੱਲ ਕੇ ਸਮੇਂ ਦੀ ਸਮਾਪਤੀ ਹੈ, ਆਨੰਦ ਸਾਹਿਬ ਦਾ ਜਾਪ ਕਰੀਏ। ਸੋ ਦਸਾਂ ਪਾਸੋਂ ਕੀਰਤਨ ਦੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਪੁੱਲਾਂ ਚੁਕਾਰਿਆ ਜਾਂਦੀਆਂ ਹਨ। ਗੁਰੂ ਸਾਹਿਬ ਗੁਰੂ ਸਿੰਘ ਬਖਸ਼ ਲੈਣਾ ਜੀ ਦਾਸ ਇੱਕ ਹਫ਼ਤਾ ਆਪਦੇ ਚਰਨ ਪਰਸਣਗੇ, ਸੋ ਆਪ ਜੀ ਨੇ ਅਸੀਸ ਬਖਸ਼ਣੀ। ਸੋ ਸ਼ਾਮਾਂ ਦੇ ਦੀਵਾਨ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਰੋਜ਼ਾਨਾ ਸਜਾ ਕਰਨਗੇ। ਆਪ ਜੀ ਹਾਜ਼ਰੀ ਭਰਨਾ ਜੀ, ਆਓ ਸਾਰੇ ਸਾਰੇ ਆਨੰਦ ਸਾਹਿਬ ਦਾ ਜਾਪ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆਵੇ ਧਾਏ ਸਭਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਿਣ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਦਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਲਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵਾਲੇ ਦੀਵਾਨ ਸੂਰਾ ਸੋ ਪਹਿਚਾਨੀਆ ਜੋ ਲਹਿਰੇ ਦੇਣ ਕੇ ਹੇਤ ਪ੍ਰਜਾ ਪ੍ਰਜਾ ਕਟਵਾਰੇ ਸ਼ਬ ਕਬੂ ਨਾ ਛਾਡੇ ਖੇਤ ਜੂਨ 1984 ਦੇ ਘੱਲੂਘਰ ਦੇ 1 ਜੂਨ ਦੇ ਸ਼ਹੀਦ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਜੀ ਦੇ ਸ਼ਹੀਦੀ ਨੂੰ ਪ੍ਰਦਾਨ ਕਰਦਿਆਂ ਹੋਇਆ ਸਮੁੱਚੀਦਾਂ ਦੀ ਯਾਦ ਵਿੱਚ ਆਪ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਕੋਈ ਸ਼੍ਰੀ ਜਥ ਰਾਹੀਂ ਇਤਿਹਾਸ ਸ਼੍ਰੀ ਪਟਨਾ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾਦਾਤਾਂ ਬਖਸ਼ਣੀਆਂ ਬੀਬੀ ਮਨਜੀਤ ਕੌਰ ਵੱਲੋਂ ਸੁੱਖ ਸ਼ਾਂਤੀ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਵਾਨ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਇੱਕ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ਿਸ਼ ਨੂੰ ਬੇਨਤੀਆਂ ਗੁਰਮਤ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਖੰਡਾ ਜਾ ਕੇ ਹੱਥ ਮੈਂ ਸੋਹ ਮਰੀ ਰਛਿਆ ਕਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬੈ ਬਾਨ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਨੰ ਹਨੰਗ ਬਾਨ ਤਾਰੰਗ, ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ। ਸੂਰੇ ਸਹੀ ਆਗੈ ਆਖੀਐ ਦਰਗੈ ਪਾਵੈ ਸਾਚੀ ਮਾਣੋ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ, ਦਰਸ਼ਨ ਪ੍ਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

ਪ੍ਰਭ ਮੇਲੇ ਗੁਰਪੁਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ।

0: ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਨੇ ਸੰਤ ਮਨ ਚ ਹਾਜ਼ਰੀ ਭਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਧਰਮ ਕਰੋ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੇ। ਅਨਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਏ ਆਸਾ। ਬਲਾਵਲ ਮਹੱਲਾ ਪੰਜਵਾਂ। ਤਾਤੀ ਵਾਹ ਨ ਲੱਗਈ ਪਾਰ, ਬ੍ਰਹਮ ਸਰਣਾਏ ਚੌਗਿਰਦ ਹਮਾਰਾ ਰਾਮਕਾਰ। ਦੁੱਖ ਲੱਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ। ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋ

ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚੱਲਹਿ ਚੁਬੈ ਦੁਖ ਪਾਵ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਕਿਆ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਣ ਕੀਤੀ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਦ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਵਿੱਚ ਸੁਖਾਸਨ ਹੋਏ। ਸੋਇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਿਆ ਵਾਸਤੇ ਸਮਾਤ ਬਖਸ਼ ਨੇ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਰਹਿਣਾ ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਿੱਤਰ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਵਾਹ ਗੁਰੂ ਵਾਹ ਗੁਰੂ।

와 누루 와

वाहेगुरु वाहे।

duru va duru va duru va duru va duru va

はい。

Well,

Ah,

Vaheguru. Vaheguru.

हाँ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

All right.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ।

ਗੁਣ ਸੰਗ ਮੋਹੇ ਉਧਾਰੋ ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਿਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਮਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨੇ ਆਪ ਸਿਮਰ

ਸੰਗ ਹੋ ਤੂੰ ਸੁਹੇਲਾ ਐਸਾ ਨਾਮ ਮਨਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹ ਆਏ ਸੰਘਾਰ ਹਰ ਕਾ ਨਾਮ ਤਤਕਾਲ ਉਧਾਰੇ।

ਕੈ ਸੰਗ ਜਿਹ ਮਾਰ ਕੇ ਗਨ ਜਹਿਨ ਕੋ ਸਾਹਰ ਕਾ ਨਾਮ ਹਾਂ ਸੰਗ ਤੋ ਸੰਗ ਜਿਹ ਪੈਣ ਡਹੇ ਮਹਾਂ ਗੁਬਾਰਾ ਹਰ ਕਾ ਨਾਮ ਸੰਗ ਉਜੀ ਆਰ ਜਹਾਂ ਪੰਥ ਤੇਰਾ ਕੋ ਨਾ ਸੰਜਾਨੂ ਹਰ ਕਾ ਨਾਮ ਤਹ ਨਾਲ ਪਛਾਣੂ ਜਹ ਮਹਾ ਭਿਆਣ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਾਰ ਖੈ ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਨਾ ਕੀ ਬਰ ਤਨ ਨਾਮ ਸਮਝ ਨਾ ਕਹਿ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਅਖਦ ਸਾਧ ਕੁਮਾਤ

ਸਿਮਰਤਿ ਹੀ ਪੇਖੇ ਸਰਬ ਟਡੋਲ ਪੁਰਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਾਟ ਸਾਹ ਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬ੍ਰਹਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਰਤਨਾ ਪੁਨ ਦਾਨ ਹੋ ਮੈਂ ਬਹੁ ਰਤਨਾ ਸਰੀਰ ਕਟਾਏ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਹਿਤ ਪੀਸਰ ਥੀਵੈ ਅਗਣ ਮਾਹੇ ਹੋਮਤ ਪ੍ਰਾਣ ਕਨਕ ਅਸਭ ਹੈ ਵਿਰਭੂਮ ਦਾਨ ਓਲੀ ਕਰਮ ਕਰੇ ਬਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮ

ਮੰਗੇ ਸਾਧਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਮੇ ਸ਼ੋਰੈ ਜੇ ਕੋ ਜਨਮ ਮਰਮ ਤੇ ਡਰੈ ਸਾਜਨਾ ਕੀ ਸਰਨੀ ਪਰੈ ਦੇਹ ਜਨ ਕਵ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮੇਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ

ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਣ ਨ ਹੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨਾ ਜਾਣ ਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਖਿਆ ਪਿਆਉ ਬੈਠ ਕਉ ਦੈਨ ਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸਲੇ ਹੋ ਤਉ ਨਾਨਕ ਸੀ ਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੇ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾਲ ਲਿਹੁ ਪ੍ਰਵਿਆਪੇ ਆਦੇ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੇ ਗੁਬਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ

ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾ ਨੇ ਜੋ ਹੋਵਣ ਸੋ ਦੂਰ ਪਰਾ ਨੇ ਛੋੜ ਜਾਏ ਤਿਸ ਕਾ ਸਰਾਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ

ਬੂਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਗਣਤ ਸਾਹੂ ਆਪਣੀ ਦੇ ਰਾਤ ਖਾਦ ਪੀਤ ਵਰਤੇ ਅਣਦ ਉਲਾਸ ਆਪਣੀ ਮਾਨ ਕਸ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਦੇ ਆਪ ਹੀ ਖੋਵੇ ਬਹੁਰਸ ਕਾਮ ਸੁਵਾਸ ਨ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਤ ਮਾਇਆ ਕਿਹੇਤ ਸਰਪਰ ਹੋਵਤ ਜਾਣ ਅਨੇਤ ਬਿਰਖ

ਸਬਦ ਕਿਸੇ ਬੁਝਾਵ ਤਨੇਰਾ ਉਪਾਵ ਸਿਆਣੂ ਸਗਲ ਤੇਰਾ ਸਭ ਕਹ ਜਾਣੇ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਨ ਸੁਰੰਤਰ ਰਹਿਆ ਸਮਾਜ ਸੋ ਸੇਵਕ।

ਸ਼ਬਦ ਰਹਿ ਸਾਧ ਸੁਨ ਰਸੈ ਸਾਧਕ ਸੰਗ ਸੁਨੋਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਪ ਨਿਸਤਰੇ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਿਆਗਿਆਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਨੇ ਤੇ ਤਾ ਬਖਿਆਨੇ ਸਾਧਕੀ ਉਪਮਾ ਦੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾ ਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਚਤੇ ਉੱਚੀ ਸਾਧਕੀ ਸੋਭਾ ਮੂਚਤੇ ਮੂਚੀ ਸਾਧਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਸਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਹੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਅਲੇਵ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਾ ਸੁਖ ਬ੍ਰਹਮ

ਲੇਪ ਬ੍ਰਹਮ ਗਿਆਨੀ ਕਹਿ ਗੁਨਾਹੁ ਨਾਨਕ ਜੋ ਪਾਉ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈ ਨਾ ਲਾਗੇ ਦਲਵਨ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਹ ਜੈਸੇ ਧਾਰੂ ਪੁਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਮਹਾਨ ਬ੍ਰਹਮ ਗਿਆਨੀ

ਜਿਣ ਦਰਸ ਭਾਰਤ ਰਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਏਦ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਬੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸਾਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋ ਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਚੈ ਕੇਵਲ ਭਗਤ ਕੀਰਤਨ ਸੰਗ ਰਾਚੈ

ਅਚਾਰ ਵਿਵਹਾਰੀ ਕਈ ਕੋੜ ਪੈਦੀ ਸਵਾਸੀ ਕਈ ਕੋੜ ਬਨ ਬ੍ਰਹਮੇ ਉਦਾਸੀ ਕਈ ਕੋੜ ਵੇਦ ਕੇ ਸਰੋਤੇ ਕਈ ਕੋੜ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਤੇ ਕਾਮ ਤਨ ਪਾਵੇ ਕਈ ਕੋਟ ਭੈ ਭਵਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗ ਆਤਮ ਨਿਕੋਰ ਕਈ ਕੋਟ ਪਰ ਧਰਵ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸੁਰਮ ਮਾਹੇ ਕਈ ਕੋਟ ਪਰਦੇਸ ਪ੍ਰਮਾਹ

ਦੇ ਰਸ ਭੋਗੀ ਕਈ ਕੋਟ ਪੰਖੀ ਸਰਪੇ ਪਾਏ ਕਈ ਕੋਟ ਪਾਥ ਵਿਖਣ ਵਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰਨ ਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਧਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ

ਸ੍ਰਿਸ਼ਟੀ ਅਵਰ ਨ ਆਵੇ। ਕਹੋ ਮਾਨੁਖ ਤੇ ਕਿਆ ਹੋਇਆਵੇ, ਜੋ ਤਿਸ ਭਾਵੇ ਸੋਈ ਕਰਾਵੇ। ਇਸ ਕੇ ਹੱਥ ਹੋਏ ਤਾਂ ਸਭ ਕਹਿਲੇ, ਜੋ ਤਿਸ ਭਾਵੇ ਸੋਈ ਕਰੇ। ਅਨਜਾਨਤ ਵਿਖਿਆ ਮਹਿਰ ਤੇਰੇ, ਜਾਣਤ ਆਪਣੇ ਆਪ ਬੈਠੇ। ਭਰਮੇ ਭੁਲਾ ਦਹਿ ਦਿਸ ਧਾਵੇ, ਨਿਮਖ ਮਾਹੇ ਚਾਰ ਕੁੰਡ ਫਿਰਿਆਵੇ। ਕਰ ਕਿਰਪਾ

ਆਵੇ। ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਕਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮਹਿ ਜਲ ਆਇ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ, ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨ ਗਰਭ ਗਲੇ ਅਸ਼ਟਪਦੀ, ਜਿਸ ਕੇ ਅੰਤਰ ਰਾਜ ਮਹਾਨ ਸੁਰ ਨਰਕ ਪਾਤੀ, ਹੋਵਤ ਸਵਾਨ ਜੋ ਜਾਣੇ ਮੈਂ ਜੋ ਬਨਵੰਤ, ਸੋ ਹੋਵਤ ਬਿਸਟਾ ਕਾ ਜੰਤ।

ਪਾਲ ਭੀਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਵੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗ ਕਾ ਮੀਟੇ ਅਭਿਮਾਨ ਸੋਜਾ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫੇਰੇ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕਹੋ ਕੈਸੇ ਗਵੇ ਆਸ ਕਹੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾਵੇ ਸਰਬ ਕਿਨੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਰ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਹੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ

ਕਹਿ ਵਖਿਆ ਨਹੀਂ। ਸੱਚ ਸੱਚ ਸੱਚ ਸਭ ਕੀ ਨਾ ਕੋਟ ਮੱਧੇ ਕਿਣੇ ਬਿਰੇ ਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਹੋ ਅਤ ਸੁੰਦਰ ਅਪਾਰ ਅਨੂਪ ਹੋ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਰ ਘਰ ਸੁਣੀ ਸਰਵਣ ਬਖਿਆਣੀ।

ਬ੍ਰਹਮਚਾਰੀ ਸੰਤ ਕੇ ਦੁਖ ਨਿਵਾਰ ਜਾ ਘਟ ਹੈ ਸੰਤ ਕੇ ਦੁਖ ਨ ਜਮਤੇ ਨਹੀਂ ਛੁਟੈ ਸੰਤ ਕੇ ਦੁਖ ਨ ਸੁਖ ਸਭ ਜਾਏ ਸੰਤ ਕੇ ਦੁਖ ਨਰਕ ਮਹਿ ਪਾਏ ਸੰਤ ਕੇ ਦੁਖ ਨ ਮਤ ਹੋਏ ਬਲੀਨ ਸੰਤ ਕੇ ਦੁਖ ਨ ਸੋਭਾ ਤਹੀਨ ਸੰਤ ਕੇ ਹੱਥੇ ਕੋ ਰੱਖੇ ਨ ਕੋਏ ਸੰਤ ਕੇ ਦੁਖ ਨ ਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਾਰਾਏ ਸੰਤਨ ਕੈ ਸੰਤ ਕੈ ਦੁਖਨ ਤੇ ਮੁਖ ਭਵੇ ਸੰਤ ਕੈ ਦੁਖਨ ਤੇ ਮੁਖ ਭਵੇ ਸੰਤਨ ਕੈ ਦੁਖਨ ਕਾਗ ਜਿਉਂ ਲਵੇ ਸੰਤਨ ਕੈ ਦੁਖਨ ਸਰਪ ਜਿਉਣ ਪਾਏ ਸੰਤ ਕੈ ਦੁਖਨ ਤ੍ਰਿਗਤ ਜਿਉਣ ਕਿਰਪਾਏ ਸੰਤਨ ਕੈ ਦੁਖਨ ਤ੍ਰਿਸਨਾ ਮਹਿ ਜਲੇ ਸੰਤ ਕੈ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀ ਚੁਨਿ ਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾ ਹੋਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਤਾਈ ਸੰਤ ਕਾ ਨਿੰਦਕ ਖੈਨ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਆ ਅਰਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾ ਉਸਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਂਗ ਲਾਗੇ ਸੰਤ ਕੇ ਦੁਖੀ ਕੋ ਸਭ ਤੇ ਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਇ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ

ਖਾਹੇ ਸੰਤ ਕੇ ਦੁਖੀ ਕੋ ਅਵਰਨ ਰਾਖਨ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਉਬੇ ਲਾਏ ਜਿਉ ਜਲ ਵੀ ਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਭਾਵ ਕੀਂਦਣ ਲਈ ਧਰਾਪੇ ਸੰਤ ਕਾ ਦੁਖੀ ਛੁੱਟੇ ਇਕੇਲਾ ਜਿਉ ਬੁਆਰ ਤਿਲ ਖੇਤ ਮਾਹ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਜਦ ਮਿਥਿਆ ਕਹਿਤ ਕਿਰਤਨ ਕਾ ਤੁਰਹੀ ਪਾਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੁਜੇ ਨਾਸਾ ਸੰਤ ਕਾ ਦੁਖੀ ਉੱਠ ਚਲੇ ਨਾਸਾ ਸੰਤ ਕੇ ਦੁਖ ਨਾ ਤ੍ਰਿਸ ਤੈ ਕੋਈ ਜੈਸਾ ਭਾਵ ਹੈ ਤੈਸਾ ਕੋਈ ਹੋਏ

ਤਸਕਾ ਹੁਕਮ ਬੂਝ ਸੁਖ ਹੋਏ ਤਸਕਾ ਨਾਮ ਰਾਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾ ਗਏ ਕੋਏ ਉਸਤਦ ਮਨ ਮਹਿ ਕਰਨ ਕਾਰ ਕਰ ਮਨ ਮੇਰੇ ਸਤ ਵਿਵਹਾਰ

ਵਿਅੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੇ ਤਸਕੀ ਜਾਣੂ ਤ੍ਰਿਸ਼ਨਾ ਬੁਝੇ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਹਰਜਨ ਰਹਿਤ, ਅਣਜਨ ਕੀਰਤਨ ਕੇਵਲ ਬਖਿਆਨ, ਗ੍ਰਿਹਸਤ ਮੈਂ ਸੋਈ ਨਿਰਵਾਣ, ਇੱਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਫਸਾ ਪਾਰ, ਬ੍ਰਹਮ ਕੀ ਜਿਸ ਮਨ ਭੁਖ ਨਾਨਕ, ਤਿਸੇ ਨਾਂਗੇ ਦੁਖ ਜਿਸ ਕਉ, ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੋਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਉ ਕਿਸ ਤੇ ਡਰੇ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਓ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਸੇ ਮੂਲ ਨਾਨਕ, ਸੋ ਸੂਖਮ ਸੋਈ ਅਸਥੂਲ, ਨਹਿ ਕਿਸੇ ਜਨਮੇ ਨਹਿ ਕਿਸੇ ਮਰੇ, ਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਾਜ ਥਾਪੀ ਉਥਾਪ, ਅਵਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਾਖਿਆ ਭੇਵ ਪੁਰਖ ਪ੍ਰਤਾਪ, ਆਪ ਜਪਾਇਤ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰੀ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨੇ ਆਪੇ, ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਬ ਪੈ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸਨੋ ਕਿਰਪਾ ਕਰੇ ਬਿੜਭਾਗੇ ਨਾਮ।

ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਹ ਤੇ ਵਜੇ ਤਿਸ ਮਾਇ ਸਮਾਏ, ਓਏ ਸੁਖ ਨਿਦਾਨ ਉਹਨੂੰ ਬਣਾਏ, ਆਪਸ ਕੋ ਆਪ ਦੀ ਨੋ ਮਾਨ ਨਾਨ, ਪ੍ਰਭ ਜਨ ਏਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ, ਹਾਰ ਜਾ ਕੈ ਸਿਮਰਨੀ ਉਦਰੀ ਐ, ਨਾਨਕ ਤਿਸ ਬਿਲਹਾਰ ਅਸਟਪਦੀ।

ਕਿਰਪੀ ਅਮਰਤੇ ਹੁਮਾਨ ਤਨ ਧਰਾਪੀ ਹੈ। ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਿੱਕੇ ਸ਼ਬਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰਨਾਮ ਕਾ ਸੰਗ ਨਾਮ ਰਸ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠ ਪੈੜ ਸੋਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ।

ਉਹੀ ਕਲਾ ਤਾਂ ਹਰ ਜਿਨ ਸਗਲੀ ਮੋਹੀ ਆਪਣੇ ਤ੍ਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਈ ਸਰਬਨੇਮ ਤ੍ਰੇਕੋ ਸੋਏ ਉਹ ਪੁੱਤਰ ਵਿਆਰੂ ਪ੍ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਾਜ ਰਤਨਾ ਆਪਣੀ ਕਲ ਧਾਰੀ ਅਨਕ ਬਰ ਨਾਨਕ ਬਿਰਹਾਰੀ ਸਰੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮੇ ਆਧਾਰੇ ਅਵਰੀ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿਰ ਧਾਰ ਕਰਨ ਕਾਰਨ ਸੋ ਪ੍ਰਭ ਸਮਰਾਥ ਦ੍ਰਿ ਕਰ ਗਹੁ ਨਾਮ ਹਰਵਾਥ ਇਹੋ ਤਨ ਸੰਚੋ ਬੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾਸ ਰਾਖੁ ਮਨ ਵਾਹਿ ਸਰਬ ਰੋਗ ਨਾਨਕ ਮਿਟ ਜਾਏ

ਅਗਮੇ ਪਾਰ ਅਵਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਵਰਨ ਕਹੁ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹ ਕਿਸ ਹੋਏ।

ਸਰਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪਾਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਪਲਤ ਦੋਏ ਲੇਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ

ਸਮਝਣਾ ਕਾ ਪੇਖਣ ਸਭ ਬ੍ਰਹਮ ਸਮਝਣਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਹਿਣ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨਹਿ ਕਰਨ ਕਰਾਵਨ ਹਾਰ ਪ੍ਰਭ ਜਾਨ ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਦ ਕੀਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਮਨ ਹੋਵੇ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦੁਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇਹੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮੱਤ

ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਅਪਾਵੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਅਸਲਿਕ ਧਾਤ

ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ, ਤੁਸ ਉੱਚੇ ਕਉ ਜਾਣੇ ਸੋਏ।

ਸਾਨੂੰ ਬਖਸ਼ੇ ਸਿਬ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ

ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸਿਉਂ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਏਂਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੂੰ ਗਾਵਨ ਸਹੀ ਤੁਦਨੂੰ ਗਾਵੈ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ

ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ

ਪਤ ਪਵੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ।

ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਰ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕਹਿ

ਖੋਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇਖ ਕਊ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਵੈ ਸਰਵਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਭਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਗਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਵਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਛਿਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਦਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਤਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤ ਅਜਬੇ ਆਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਧਰਤਾਮੇ ਨਮਸਤੰਗ ਦਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੈ ਨਮਸਤੰਗ ਸੁਬਨਵੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਭੇਖ ਹੈ ਪਰ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਭੀਤ ਹੈ ਤਿਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਰੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਭਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰ ਪਰਮ ਬ੍ਰਿਧ ਰੂਪੇ ਨਮੋ ਜੋਗ ਜੋਗੇ ਸੁਰ ਪਰਮ ਸਿੱਧੇ ਨਮੋ ਰਾਜ ਰਾਜੇ ਸੁਰ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪਰੇ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੰਗ ਸਨਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਬੰਗ ਪ੍ਰਣਾਸੀ ਅਨੁਪੇ ਅਰੁਪੇ ਸਮਸਤਨ ਨਿਵਾਸੀ ਸਦਾ ਸਿੱਧਾ ਸਦਾ ਸਿੱਧਾ ਬੁੱਧਾ ਬ੍ਰਿਤ ਕਰਤਾ ਆਦੋ ਉਰਤ ਅਰਧੰਗ ਅਗੰਗ ਓਗ ਹਰਤਾ ਪਰੰਗ ਪਰੰਗ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧਾਤਾ ਦਿਆਨੰ
अशेदीय पेदीय नामंग अकामंग समस्तो पराजी समस्तस्तामंग तेरा जो रे चाचरी शंद जले है थले है पीत है पे है प्रभु है अजू है अदेश है बे सब जंग प्रयात शंद अगाधे अबाधे आनंदी स्वरूपे नमो सर्वाने समस्ते निधाने नमस्तवं नरनाथे नमस्तवं परमाते नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वेशे नमो राजराजे नमो साजे नमो शाह शाहे नमो मा माहे नमो गीत गीते नमो प्रीत प्रीते नमो रोख रोखे नमो सुख सुखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परप्रतानं नमो सर्वंतरं नमो सर्वजंत्रं नमो सर्वदृशं नमो सर्वकृत्संग नमो सर्वरंगेतरभंगी अनंगे नमो जीव जीवं नमो बीज बीजे अखिजे अभिजय समसंग प्रसजय कृपालं स्वरूपे कुकर्मं प्रणासी सदा सर्वदा हृदय सदंग निवासी चरपट छंद त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल तरभंग अला करभंग सर्वंग दाता सर्वंग ज्ञाता सर्वंग भाने सर्वंग माने सर्वंग प्राणंग सर्वंग तरानंग सर्वंग भुगता सर्वंग जुगता सर्वंग देवंग सर्वंग भेवंग सर्वंग काले सर्वंग पाले उर्वाल छंद द्वा प्रसाद आद रूपनाद मूर्त अजोन पुरख पार सर्वान तरमान देव भेवा उदार सर्वपालक सर्वकालक सर्वगोपनकार जतर ततर बिरा जीव तूत रूप रिसाल नाम ठावना जात जाकर रूप रंगना रेखा पुरख उदार मूर्त अजोन आद अशेख

ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਤਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੇ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏ ਕਰਤੀਬਨ ਏਕ ਰੱਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲੇਪਤ ਨਿਆਪ ਸੀਸਨਾ ਜਾਤ ਵਿਚਾਰੇ ਏਤੇ ਭੈ ਤੋਂ ਕਹਾ ਪੈ ਭੁਪਤੰਤ ਕੋ ਰੰਗ ਇਹ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੁੜਗ ਜਾਣ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭੇਖ ਭਾਨ ਕੇ ਭੁਪਤ ਕੌਣ ਗਰਹਿ ਨਹੀਂ ਜਾਤ ਵਿਚਾਰੇ ਸਿਰ ਪਰ ਸਿਰ ਭਗਵਾਨ ਭਜਵਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆਲ ਮਦਾਨ ਸੁਸੰਜਮ ਨੇ ਮਨੇਕ ਸਿੱਖਾ ਹੈ ਵੇਦ ਪ੍ਰਾਨ ਕਦੇਵ ਗਰਾਨ ਜਮੀਨ ਜਵਾਨ ਸਵਾਨ ਕੇ ਭੇਖਾ ਪਵਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀਬਨ ਏਕ ਨ ਲੇਖਾ ਸੁਧ ਸਬਾਹਾ ਦੁਰੰਦ ਦੁਬਾਹ ਸੁਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਰ ਮਰੋਰ ਮਵਾਸਨ ਮਾਥੇ ਮਤੰਗਨ ਮਾਨ ਮਰਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਰੇਕ ਸੋਇਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਿਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਏਂਗੇ ਪੁੰਨ ਪ੍ਰਤਾਪਨ ਬਾਟ ਜੈਤੁਨ ਪਾਪਨ ਕੇ ਬਹੁ ਪੁੰਜ ਖਪਾਏਂਗੇ ਸਾਧ ਸਮੁ ਪ੍ਰਸੰਨ ਫਿਰੈ ਜਾ ਕੇ ਸਤਰ ਸਵੈ ਅਬਲੋਕ ਛਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜਉਨ ਤਰਵ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀਪ ਅਤੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਸ੍ਰੀਪਤ ਕੇ ਪ੍ਰਸ ਹੈ ਭਗਤ ਏ ਨਰ ਫੇਰ ਨਾ ਦੇਹ ਧਰਾਂਗੇ ਕਹ ਭਇਓ ਜੋ ਦੋ ਲੋਚਨ ਬੂੰਦ ਕੇ ਬੈਠ ਰਿਹੋ ਭਗਤ ਧਿਆਨ ਲਗਾਇਓ ਨਾਥ ਬਰਿਓਲੀਏ ਸਾਸ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸਭ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਾਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜਤ ਰਹੋ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖਿਓ ਰਵਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਭਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦ ਰਹੇ ਅਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ

ਕਾਲ ਸਭ ਜਗਤ ਬਨਾਇਓ, ਦੇਵ ਦੈਨ ਜਸ਼ਨ ਉਪਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀ ਕੋ ਹਮਾਰੀ, ਸਗਰ ਪ੍ਰਜਾਜਨ ਆਪ ਸਵਾਰੀ, ਸੇਵਕਨ ਕੋ ਸੇਵਕਨ ਸੁਖ ਦੀਜੋ, ਸਤਰਨ ਕੋ ਬਲ ਬੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸੂਲਾ, ਸਪਰ ਕਿਰਪਾ ਦੁਸ਼ਟ ਕਰ ਫੂਲਾ।

ਬਰਨਤ ਭਿੰਨ ਭਿੰਨ ਦੁਇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿਵਤ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੁੱਪਾ, ਅੰਡਾ ਜੇਰਾ ਸੇਤ ਜਗੀਨੀ, ਓਤ ਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ, ਸਗਰੀ ਸਿਸ਼ਟ ਦਿਖਾਏ ਅਚੰਭਵ, ਆ ਜੁਗਾ ਸਰੂਪ ਸਿਅੰਭਵ, ਅਬਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸ ਧੁਜ ਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੇ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਲਿਕਟ ਨਹਿ ਐ ਹੈ, ਰੱਛਾ ਹੋਏ ਤਾਂ ਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦਿਸ਼ਤਨ ਜਾਹੇ ਨੇ ਹਰ ਹਉ, ਤਾਂ ਕਿ ਤਾਪ ਤਨਕ ਮੈਂ ਹਰਹੁ, ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਛਵਾਏ ਸਕੇ ਨ ਕੋਈ, ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਭਾਰਾ, ਜਿੰਦਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਦੈ ਲਿਹੋ ਉਭਾਰੀ, ਸਰਬ ਠਾਉਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲਬਿਕ ਸਕਲ ਦੇ ਕੋ ਹਰਤਾ, ਦੁਸ਼ਟ ਦੁਖੀਨ ਕੋ ਸ਼ਾਇ ਕਰਤਾ, ਸ੍ਰੀ ਸੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਛਤ ਬਲ ਪਾਵੈ ਸੋਈ, ਦੁਖ ਨਾ ਦਸੇ ਬਿਆਪਦ ਕੋਈ ਅੜਿਲ, ਸੁਨੇ ਗੁੰਜੋ ਜਹੇ ਸੁਰਸਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਗੜਨਾ ਦਿਨਰ ਕੇ ਰਹਿ, ਹੋ ਜੋ ਜਾਕੀ ਏਕ ਵਾਰ ਚਾਹ ਪਈ ਕੋ ਕਹਿ, ਚਾਹ ਪਈ ਸੰਬਤ ਸਤਰੈ ਸਹਿਸ ਭਣਿਜੈ, ਅਰਧ ਸਹਿਸਮੁਨ ਤੀਨ ਕਹਿ ਜੈ, ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ, ਸਵਈਆ

ਸਾਹਿਬ ਕਿਆ ਨਾ ਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਪੱਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਆਏ ਵਸਿਆ ਜਨਿਸ਼ਾਂ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ

ਜੋ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਅਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਰੁਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿਤ ਸਕਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਣ ਜਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਆ ਕਥ ਕੇਰੀ ਦੁਆਰੇ ਪਾਈਐ ਤਾਨ ਬਾਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਮਿੱਠੋ ਜਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਾ ਮੁੱਲੇ ਨਾ ਕੀਚੈ ਜਦ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ

ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਮੈਂ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਮੈਂ ਚੱਲ ਹੈ ਜਿਨ੍ਹਾਂ ਮਾਰਗ ਪਾਪ ਹੈ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਪ ਹੈ, ਕਹੇ ਨਾਨਕ ਸੱਚੇ ਸਾਹਿਬ ਜੇ ਭਾਵ ਹੈ ਤਵੇ ਚਲਾਵ ਹੈ, ਇਹ ਸੁਹਿਲਾ ਸ਼ਬਦ ਸੁਭਾਵ ਸ਼ਬਦ ਸੁਭਾਵ ਸਦਾ ਸੁਹਿਲਾ ਸਤਿਗੁਰੂ ਤੈਨੂੰ ਸੁਣਾਇਆ, ਇਹ ਤਿਨਕੇ ਮਨ ਮੱਸਿਆ ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਿਤ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੂ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹ ਹਉ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਵ ਜਾਏ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜੋ ਬੇਤਾਲਿਆ, ਕਹੇ ਨਾਨਕ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ, ਜਨਮ ਰਤਨ ਜਿਨ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਿਆਤ ਮੈਂ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਮੂਰਤਾ ਕੋਈ ਪੁੱਛੋ ਵਿਵੇਕੀਆ ਜਾਏ, ਅਨੇਕ ਜੁਨੀ ਭਰਮ ਆ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਸ਼ਬਦ ਸੇਤੀ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ, ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕੋ ਸਿਉ ਨਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸੇਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਰ ਹਰ ਲਾਗੇ ਜਾਗਤ ਰਹਿਣ ਮਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪੋਹੇ ਨਾ ਸੱਕੀ, ਜਿਸ ਨੂੰ ਆਪਣੀ ਲਿਵ ਲਾ ਵਏ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ

ਨਾਉਂ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਗਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਵ ਨਵ ਨਿਧ ਇਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕਰ ਪਿਆਰਾ ਹੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵਤਾ ਸੁਹਿਲਾ ਕਰ ਸਾਚਾ ਜਿਥੇ ਸਦਾ ਸੱਚ ਧਿਆਵਹੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸੱਚਾ ਕਰ ਗਾਵਹੇ ਅਨੰਦ ਸੁਨੋ ਬਟ ਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸਭ ਤੋਂ ਪ੍ਰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ। ਪਰੰਤੂ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਵਿਰਾਜ ਮਨੁੱਖ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿੱਤਰ ਮੁਖਵਾਕ ਬਖਸ਼ਿਸ਼ ਕੀਤੇ। ਪਰੰਤੂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇ ਮੋਹਨ, ਆਓ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦਾ ਕੀਰਤਨ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੁੜਨਗੇ ਨਾ ਪਾਸੋਂ ਪਿਆਰ ਸਤਿਕਾਰ ਸਰਵਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੋ ਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ ਸ਼ਨਿਸ਼ਵਾਰ ਨੂੰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਪਾਤਸ਼ਾਹ ਰੈਲੀ ਨਿਕਲ ਰਹੀ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਜੂਨ 1984 ਦਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਸਾਰੇ ਹੀ ਦੀਵਾਨ ਸ਼ਾਮ ਦੇ ਸਾਰਾ ਹਫ਼ਤਾ ਹੀ ਇਸ ਸੰਬੰਧ ਸਜਾ ਕਰਨਗੇ। ਆਪ ਜੀ ਨੇ ਹਾਜ਼ਰੀ ਭਰਨੀ, ਹੁਣ ਕੀਰਤਨ ਰਾਹੀਂ ਜੁੜਨਾ ਕਰੋ।

ਇਹੋ ਜੋ ਬੂਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਉੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ, ਜਿਨ ਸੱਚੋ

0: ਬੱਚਾ ਵੇਖੇ ਸੋਏ ਸਭਨੀ ਛਾਲਾ ਮਾਰਿਆ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋ ਰਹਿਆ ਅੱਗੇ ਜਿਉਣ ਵੇ ਜਿਨ ਕੀ ਲਿਖੇ ਪਤ ਪਵੇ
1: ਚੰਗੇ ਸੇ ਜੇ ਬੋੜੀ ਤੁਰ ਕਰਮ ਜਿਨ੍ਹਾਂ ਕੋ ਦੁੱਧ

ਸਤਿਗੁਰ ਵੱਡਾ ਕਰਸਾਲਾ ਏ ਜਿਸ ਵਿੱਚ ਵੜੀਆਂ ਵਡਿਆਈਆਂ ਸਹਿ ਮਿਲੇ ਤਾਂ ਨਜ਼ਰੀ ਆਈਆਂ ਜਾਤ ਪਾਣਾ ਤਾਂ ਮਨ ਵਸਾਈਆਂ ਕਰੁਕ ਮਸਤਕ ਹੱਥ ਧਰ ਵਿੱਚੋਂ ਮਾਰਕੜੀ।

ਅਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਜੋ ਇਹ ਪੂਰਾ ਹਫ਼ਤਾ ਹੀ ਸਮਾਗਮ ਚੱਲ ਰਹੇ ਹਨ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਨਾਲ ਨਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਲ ਸ਼ਹੀਦੀ ਪੁਰਬ ਆ ਰਹੇ ਹਨ, ਇਸੇ ਸੰਬੰਧ ਵਿੱਚ ਹੀ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਜੋ ਸੰਗਤਾਂ ਦੇ ਸਹਿਯੋਗ ਨਾਲ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਆਉਣ ਵਾਲੇ ਸ਼ਨੀਵਾਰ 6 ਜੂਨ ਨੂੰ ਜੋ ਹੋ ਰਹੇ ਹਨ, ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪ ਜੀਆਂ ਨੇ ਉੱਥੇ ਵੱਧ ਤੋਂ ਵੱਧ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਭਰਨੀ ਜੀ। ਸ਼ਾਮਾਂ ਦੇ ਦੀਵਾਨਾਂ ਵਿੱਚ ਜੋ ਵਿਸ਼ੇਸ਼ ਤੌਰ 'ਤੇ ਸ਼ਾਮੀ 5 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਇਹ ਪੂਰਾ ਹਫ਼ਤਾ ਹੀ ਦੀਵਾਨ ਸਜਿਆ ਕਰਨੇ ਹਨ, ਜਿਸ ਵਿੱਚ ਭਾਈ ਰਾਗੀ ਭਾਈ ਜਗਜੀਤ ਸਿੰਘ ਜੀ, ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਗਿਆਨੀ ਕੁਲਦੀਪ ਸਿੰਘ ਦਮਦਮੀ ਟਕਸਾਲ ਵਾਲੇ ਅਤੇ ਕੁਸ਼ਰ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਭਾਈ ਸਰਬਜੀਤ ਸਿੰਘ ਲਾਡੀ ਹਾਜ਼ਰੀ ਭਰਿਆ ਕਰਨਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹ ਲਿਆ ਕਰਨਾ ਜੀ। ਸੋ ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀਓ, ਵਡਭਾਗੀ ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰਮੁਖ ਨਾਮ ਦਾਨ ਇਸਨਾਨ, ਅਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪ ਗੁਰਸਿੱਖ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ ਕੇ ਨਿਵਾਜਿਆ ਹੈ। ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਪਾਨ ਔਰ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਬਖਸ਼ਾਂ ਕੀਤੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਦਰਬਾਰ ਵਿੱਚ ਹੋਵੇ ਸਿਫਤ ਖਸਮ ਦੀ, ਨੂਰ ਅਰਸੋਹੋਂ ਕੁਰਸੋਹ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ, ਸਿਮਰਨ ਅਲਾਹੀ ਬਾਣੀ ਦਾ ਨਿਤਨੇਮ, ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ, ਆਪ ਵਡਭਾਗੀ ਸਤਸੰਗੀਆਂ ਨੇ ਸ਼ਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ। ਸੋ ਗੁਰਦੁਆਰਾ ਸਾਹਿਬ ਜੀ ਦੇ ਪਵਿੱਤਰ ਨਿਯਮ ਮੁਤਾਬਕ, ਮਰਿਆਦਾ ਮੁਤਾਬਕ ਆਏ ਹੋਏ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਮਹਾਰਾਜ ਬਖਸ਼ਿਆ ਕਰਦੇ ਹਨ, ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਔਰ ਬਾਹਰ ਸਕਰੀਨ 'ਤੇ ਬੋਰਡ 'ਤੇ ਆ ਪੜ੍ਹਦੇ ਹੋ। ਸਤਿਗੁਰੂ ਮਿਹਰ ਕਰਨ, ਆਏ ਹੋਏ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਬਖਸ਼ਿਸ਼ ਕਰਨ। ਨਾਲ ਦੀ ਨਾਲ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਹੈ ਭਾਈ। ਸੋ ਮਹਾਂਪੁਰਖਾਂ ਦੇ ਜੀਵਨ ਦੀਆਂ ਕੁਛ ਘਟਨਾਵਾਂ ਦਾ ਜ਼ਿਕਰ ਵੀ ਆਪਾਂ ਕਰਾਂਗੇ। ਔਰ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, 2 ਤਰੀਕ ਦੀਆਂ ਘਟਨਾਵਾਂ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਪਰੀਆਂ, ਉਹਨਾਂ ਦਾ ਜ਼ਿਕਰ ਵੀ ਗੁਰੂ ਮਹਾਰਾਜ ਕਿਰਪਾ ਕਰਨ ਰਲ ਮਿਲ ਕੇ ਕਰਾਂਗੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਜੀ ਕਾ।

ਜੈਤ ਸ੍ਰੀ ਰਾਗਣੀ ਹੈ ਸਤ ਸਿੰਘੀਓ। ਸੰਗੀਤ ਦੇ ਗ੍ਰੰਥਾਂ ਅਨੁਸਾਰ, ਸੰਗੀਤ ਦੇ ਆਚਾਰੀਆਂ ਅਨੁਸਾਰ ਜੈਤ ਸ੍ਰੀ ਇੱਕ ਰਾਗਣੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਇਹਦਾ 11ਵਾਂ ਨੰਬਰ ਹੈ। ਔਰ ਇਸ ਰਾਗ ਦੀ ਆਰੰਭਤਾ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਪਵਿੱਤਰ ਬਚਨਾਂ ਤੋਂ ਹੋਈ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਘਰ ਪਹਿਲੇ ਘਰ ਸੁਰਤਾਲ ਵਿੱਚ ਸਤਿਗੁਰਾਂ ਨੇ ਇਹ ਸ਼ਬਦ ਗਾਵਿਆ ਹੈ। ਔਰ ਗਾਉਣ ਵਾਲੇ ਰਾਗੀ ਸਿੱਖਾਂ ਨੂੰ ਗੁਰੂ ਮਹਾਰਾਜ ਦਾ ਹੁਕਮ ਹੈ, ਭਾਈ ਇਸ ਸ਼ਬਦ ਨੂੰ ਪਹਿਲੇ ਘਰ ਸੁਰਤਾਲ ਵਿੱਚ ਗਾਇਆ ਜਾਏ। ਚੌਪ ਦੇ ਅਰਥ ਹੈ ਚਾਰ ਚਾਰ ਪੌੜੀਆਂ, ਚਾਰ ਚਾਰ ਪਦਿਆਂ ਦੇ ਇਹ ਸ਼ਬਦ ਆਉਣਗੇ। ਸੋ ਜਿਹੜਾ ਅੱਜ ਦੀ ਵਿਚਾਰ ਕਰਾਂਗੇ ਸ਼ਬਦ ਦੀ, ਇਹਦੇ ਵਿੱਚ ਚਾਰ ਬੰਦ ਹਨ, ਚਾਰ ਪੌੜੀਆਂ, ਚਾਰ ਪਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸਤਿ ਚਿੱਤ ਆਨੰਦ ਹੈ, ਐਸਾ ਸਰਬ ਕਾ ਪ੍ਰਕਾਸ਼ ਅਕਾਲ ਪੁਰਖ ਵਾਹਿਗੁਰੂ ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਭਾਈ। ਜਿਹੜਾ ਬੀਜ ਮੰਤਰ ਛੋਟਾ ਮੰਗਲਾਚਰਨ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਇਹ ਗੁਰੂ ਗ੍ਰੰਥ ਸਾਹਿਬ ਚ 524 ਵਾਰ ਦਰਸ਼ਨ ਆਪਾਂ ਕਰਦੇ ਹਾਂ। ਇਹ ਵਿਘਨਾਂ ਕਾ ਨਾਸਕ ਮੰਤਰ ਮੰਨਿਆ ਹੈ, ਭਾਵ ਕਿ ਇਸ ਮੰਤਰ ਦਾ ਜਾਪ ਕਰੀਏ ਤੇ ਸਾਰੇ ਵਿਘਨ ਨਾਸ ਹੋ ਜਾਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਚ ਚਾਰ ਤਰ੍ਹਾਂ ਦੇ ਮੰਗਲਾਂ ਦਾ ਜ਼ਿਕਰ ਮਿਲਦਾ ਪਿਆਰਿਓ, ਜਿਹਦੇ ਵਿੱਚੋਂ ਮੂਲ ਮੰਤਰ ਔਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ 32 ਵਾਰ, ਔਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 9 ਵਾਰ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਕੇਵਲ 2 ਵਾਰ, 81 ਅੰਗ ਅਤੇ ਗੁਰੂ ਗ੍ਰੰਥ ਸਾਹਿਬ ਦੇ 544 ਅੰਗ ਉੱਤੇ ਕੇਵਲ 2 ਵਾਰ ਇਹ ਮੰਗਲਾਚਰਨ ਆਇਆ ਹੈ। ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਇਹ ਮੰਗਲਾਚਰਨ 524 ਵਾਰ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਦਰਸ਼ਨ ਕਰਦੇ ਹਾਂ। ਮੇਰੇ ਹੀ ਹਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਨਾਮ ਦੀ ਪ੍ਰਾਪਤੀ ਕਿਵੇਂ ਹੋਈ? ਵੱਡਿਆਂ ਭਾਗਾਂ ਨਾਲ ਨਾਮ ਦੀ ਦਾਤ ਮਿਲਦੀ ਹੈ ਅਤੇ ਸੱਚੇ ਪਾਤਸ਼ਾਹ ਤੁਹਾਨੂੰ ਇਸ ਨਾਮ ਦੀ ਦਾਤ ਹਿਰਦੇ 'ਚ ਕਿਵੇਂ ਵਸੀ? ਅਤੇ ਗੁਰੂ ਜੀ ਮਿਹਰ ਕਰਦੇ ਹਨ ਕਿ ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਮੇਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਮਾਥਾ ਭਾਵ ਮੱਥੇ ਉੱਤੇ ਸਿਰ 'ਤੇ ਮਿਹਰ ਦਾ ਹੱਥ ਰੱਖਿਆ, ਹਸਤ ਕਮਲ ਮਾਥੇ ਪਰ ਧਰੀਉਂ, ਜਦੋਂ ਮਿਹਰ ਦਾ ਹੱਥ ਮੇਰੇ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਸਿਰ 'ਤੇ ਰੱਖਿਆ, ਮੇਰੇ ਹੀ ਹਰੇ ਰਤਨ ਨਾਮ ਹਰ ਬਸਿਆ, ਕਹਿੰਦੇ ਤਦੋਂ ਮੇਰੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸ ਗਿਆ। ਮੁੱਖੋਂ ਹਰ ਹਰ ਸਭ ਕੋ ਕਹੇ ਬਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਮੂੰਹ ਤੋਂ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਲੈਂਦੇ ਨੇ, ਮੋਹ ਕਾ ਕਹਿਆ ਵਾਹ ਹੁੰਦਾ ਪਿਆਰਿਓ। ਰੋਜ਼ ਆਪਾਂ ਆਸਾ ਜੀ ਕੀ ਵਾਰ ਸੁਣਦੇ ਹਾਂ, ਮੋਹ ਕਾ ਕਹਿਆ ਵਾਹ, ਕੇਵਲ ਮੂੰਹ 'ਚੋਂ ਕਹੀ ਹੋਈ ਗੱਲ ਤਾਂ ਹਵਾ ਵਿੱਚ ਹੀ ਉੱਡ ਜਾਂਦੀ ਹੈ, ਹਵਾ ਵਿੱਚ ਹੀ ਮਿਲ ਜਾਂਦੀ ਹੈ। ਜਿਹੜੇ ਅੰਤਰ ਆਤਮੇ ਹਿਰਦੇ ਦੀ ਗਹਿਰਾਈ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਵੱਸ ਗਿਆ। ਮੁੱਖੋਂ ਹਰ ਹਰ ਸਭ ਕੋ ਕਹੇ, ਮੂੰਹ ਤੋਂ ਤਾਂ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਲੈਂਦੇ ਨੇ, ਪਰ ਧੁਰ ਅੰਦਰੋਂ ਹਿਰਦੇ ਦੀ ਗਹਿਰਾਈ ਵਿੱਚੋਂ ਜਿਹੜਾ ਹੈ ਨਾਮ ਜਪਣਾ, ਜਪਦਿਆਂ ਜਪਦਿਆਂ ਵਾਹਿਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਹੋ ਜਾਏ ਤੇ ਹਿਰਦੇ 'ਚ ਵੱਸ ਜਾਂਦਾ। ਜਿਨ੍ਹਾਂ ਦੇ ਹਿਰਦੇ 'ਚ ਵੱਸ ਗਿਆ ਮੋਖ ਮੁਕਤ ਤਿਨ ਪਾਇਆ, ਉਹਨੂੰ ਮੁਕਤੀ ਪਾ ਲਈ ਭਾਈ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਦੀ ਪਰਿਭਾਸ਼ਾ, ਸੰਤ ਦੀ ਡੈਫੀਨੇਸ਼ਨ
ਬਾਣਾ ਨਹੀਂ ਪਿਆਰਿਓ, ਭੇਖ ਨਹੀਂ ਹੈ। ਸੰਤ ਲਿਬਾਸ ਨੂੰ ਨਹੀਂ ਕਹਿੰਦੇ, ਸੰਤ ਇੱਕ ਅਵਸਥਾ ਦਾ ਨਾਮ ਹੈ, ਉੱਚੀ ਅਵਸਥਾ ਦਾ ਨਾਮ ਹੈ ਸੰਤ। ਸੋ ਸੰਤ ਕਹਿੰਦੇ ਜਿਹੜਾ ਸਵਾਸ ਪਰਮੇਸ਼ਰ ਨੂੰ ਭੁੱਲੇ ਨਾ, ਆਉਦੇ ਜਾਂਦੇ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਕਰੇ। ਜਿਹਨਾਂ ਮਹਾਂਪੁਰਸ਼ਾਂ ਦਾ ਅੱਜ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ, ਤਿਨ੍ਹਾਂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਤਾਂ ਮੈਨੂੰ ਯਾਦ ਹੈ ਕਿ ਮਾਤਾ ਜੀ, ਮਾਤਾ ਨਿਹਾਲ ਕੌਰ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਮਾਤਾ ਜੀ, ਸੋ ਸਤਿ ਸੰਗੀ ਹੋ, ਉਹ ਦੱਸਦੇ ਸਨ ਜਦੋਂ ਅਸੀਂ ਘਰ ਜਾਣਾ ਅਤੇ ਮਾਤਾ ਜੀ ਨੇ ਦੱਸਣਾ, ਕੱਚਾ ਘਰ ਹੁੰਦਾ ਸੀ, ਉਹਨਾਂ ਨੂੰ ਦੱਸਣਾ ਕਿ ਜਰਨੈਲ ਸਿੰਘ, ਮੇਰਾ ਜਰਨੈਲ, ਹੁਣ ਮਾਂ ਬਾਪ 'ਤੇ ਤਾਂ ਉਹ ਪੋਤੀ ਹੈ, ਭਾਵੇਂ ਕਿੰਨਾ ਵੱਡਾ ਸੰਤ, ਕਿੰਨਾ ਵੱਡਾ ਜਰਨੈਲ ਬਣ ਜਾਏ, ਕਿੰਨਾ ਵੱਡਾ ਪਦਵੀ 'ਤੇ ਚਲਾ ਜਾਏ, ਮਾਂ ਲਈ ਤਾਂ ਉਹ ਜਰਨੈਲ, ਉਹ ਪੋਤੀ ਹੈ। ਮਾਤਾ ਨਿਹਾਲ ਕੌਰ ਜੀ ਨੇ ਕਹਿਣਾ, ਮੇਰਾ ਜਰਨੈਲ ਇੱਥੇ ਬੈਠ ਕੇ ਸਿਮਰਨ ਕਰਿਆ ਕਰਦਾ ਸੀ, ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਿਆ ਕਰਦਾ ਸੀ। ਹਲ ਵਾਹੁੰਦਿਆਂ ਵੀ ਮਹਾਂਪੁਰਸ਼ ਵਾਹਿਗੁਰੂ ਦਾ ਸਿਮਰਨ ਕਰਿਆ ਕਰਦੇ। ਮਹਿਤੇ ਚੌਂਕ ਦਾਸ 15 ਸਾਲ ਦੇ ਕਰੀਬ ਰਿਹਾ, 1983 ਤੋਂ 1997 ਤੱਕ, ਔਰ ਸਾਡੇ ਉਸਤਾਦ ਜੀ ਗਿਆਨੀ ਪ੍ਰੇਮ ਸਿੰਘ ਜੀ, ਉਹਨਾਂ ਦੇ ਕੋਲ ਚਾਬੀਆਂ ਹੁੰਦੀਆਂ ਸੀ ਕਮਰਿਆਂ ਦੀਆਂ, ਨਾ ਇੱਕ ਵਾਰ ਇੱਕ ਨੰਬਰ ਵਿਦਿਆਲੇ ਦਾ ਕਮਰਾ ਖੋਲ੍ਹਿਆ, ਮੈਨੂੰ ਕਹਿੰਦੇ ਚੱਲ ਕੁਲਦੀਪ ਸਿੰਘ ਆਪਾਂ ਸਫਾਈ ਕਰ ਲਈਏ। ਸਫਾਈ ਕਰਨ ਵਾਸਤੇ ਗਏ ਤਾਂ ਉਸ ਕਮਰੇ ਦੇ ਵਿੱਚ ਇੱਕ ਸ਼ੇਰ ਦੀ ਖੱਲ ਸੀ, ਸ਼ੇਰ ਦੀ ਪੂਰੀ ਖੱਲ, ਅਤੇ ਉਸਤਾਦ ਜੀ ਗਿਆਨੀ ਪ੍ਰੇਮ ਸਿੰਘ ਜੀ ਦੱਸਦੇ ਸੀ ਕਿ ਇਸ ਦੇ ਉੱਤੇ ਬੈਠ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਸਿਮਰਨ ਭਜਨ ਬੰਦਗੀ ਕਰਿਆ ਕਰਦੇ ਸੀ। ਪਹਿਲਾਂ ਜਥੇ ਦੇ ਵਿੱਚ ਆਪ ਜੀ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਕਰਦੇ ਸੀ। ਸੋ ਕਹਿੰਦੇ ਇਸ ਖੱਲ ਦੇ ਉੱਤੇ ਬੈਠ ਕੇ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ, ਆਮ ਤੌਰ 'ਤੇ ਲਿਖੀ ਮੁਨੀ ਤਪੱਸਵੀ ਸ਼ੇਰ ਦੀ ਖੱਲ ਜਾਂ ਹਰਨ ਦੀ ਖੱਲ ਉੱਤੇ ਬੈਠ ਕੇ ਸਿਮਰਨ ਕਰਦੇ ਨੇ। ਕਹਿੰਦੇ ਇਹਦੇ ਨਾਲ ਇੱਕ ਤਾਂ ਆਤਮਕ ਸ਼ਕਤੀ ਮਿਲਦੀ ਹੈ, ਵਿਕਾਰ ਨੇੜੇ ਨਹੀਂ ਆਉਂਦੇ ਸਤਸੰਗੀਓ। ਇਸ ਤਰੀਕੇ ਨਾਲ ਮਹਾਂਪੁਰਸ਼ਾਂ ਨੇ ਹਲ ਵਾਹੁੰਦਿਆਂ ਸਿਮਰਨ ਕਰਨਾ, ਜਦੋਂ ਪਰਿਵਾਰਕ ਸਥਿਤੀ ਵੇਖਦੇ ਆਪਾਂ। ਸੋ ਬਾਬਾ ਜੋਗਿੰਦਰ ਸਿੰਘ ਜੀ, ਤਿੰਨਾਂ ਦੇ ਦੋ ਆਨੰਦ ਕਾਰਜ ਸੀ, ਦੋ। ਉਹਦਾ ਕਾਰਨ ਇਹ ਸੀ ਕਿ ਸੋ ਬਾਬਾ ਜੋਗਿੰਦਰ ਸਿੰਘ ਜੀ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ। ਬਾਬਾ ਜੋਗਿੰਦਰ ਸਿੰਘ ਜੀ ਦੇ ਭਰਾ ਸੀ ਭਾਈ ਗੱਜਣ ਸਿੰਘ ਜੀ। ਸੋ ਉਹਨਾਂ ਦੀ ਮੰਗਣੀ ਹੋ ਗਈ, ਵਿਆਹ ਹੋ ਗਿਆ। ਪਿਛਲੇ ਸਮਿਆਂ 'ਚ ਜਿਹੜਾ ਸੀ ਵਿਆਹ ਛੋਟੀ ਉਮਰ 'ਚ ਕਰ ਦਿੰਦੇ, ਫਿਰ ਮੁਕਲਾਵਾ ਆਦਿਕ ਲੈ ਕੇ ਆਉਣਾ, ਥੋੜ੍ਹਾ ਲੰਮਾ ਪ੍ਰੋਸੀਜਰ ਸੀ। ਉਸੇ ਸਮੇਂ ਦੌਰਾਨ ਇੱਕ ਐਸੋ ਜੀ ਮਹਾਂਮਾਰੀ ਫੈਲੀ, ਜਿਵੇਂ ਕਰੋਨਾ 2007 ਦੇ ਵਿੱਚ ਆਪਾਂ ਕਰੋਨੇ ਦਾ ਇਹ ਦੌਰ ਵੇਖਿਆ ਪਿਆਰਿਓ, ਇੱਦਾਂ ਉਸ ਸਮੇਂ ਇੱਕ ਚੇਚਕ ਦੀ ਮਹਾਂਮਾਰੀ ਫੈਲੀ ਸੀ, ਪਲੇਗ ਦੀ। ਉਸ ਪਲੇਗ ਦੀ ਮਹਾਂਮਾਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮ੍ਰਿਤਿਊ ਹੋ ਗਈ, ਅਤੇ ਬਾਬਾ ਜੋਗਿੰਦਰ ਸਿੰਘ ਜੀ ਦੇ ਤਿੰਨ ਭਰਾ ਉਸ ਦੇ ਵਿੱਚ ਉਹਦੀ ਲਪੇਟ 'ਚ ਆ ਗਏ। ਭਾਵ ਤਿੰਨ ਮੈਂਬਰ ਪਰਿਵਾਰ ਦੇ ਬਾਬਾ ਜੋਗਿੰਦਰ ਸਿੰਘ ਜੀ ਦੇ ਇੱਕ ਦਿਨ ਦੇ ਵਿੱਚ ਚੜ੍ਹਾਈ ਕਰ ਗਏ। ਉਹਦੇ ਵਿੱਚ ਜਿਹੜੇ ਗੱਜਣ ਸਿੰਘ ਸੀ, ਤਿੰਨਾਂ ਦੇ ਘਰ ਦੇ ਵਿੱਚ ਸੋ ਕੈਪਟਨ ਸਰਦਾਰ ਹਰਚਰਨ ਸਿੰਘ ਜੀ, ਤਿੰਨਾਂ ਦੀ ਸਪੁੱਤਰੀ ਵਿਆਹੀ ਸੀ ਬੀਬੀ ਨਿਹਾਲ ਕੌਰ। ਬੀਬੀ ਨਿਹਾਲ ਕੌਰ ਦੇ ਜਿਹੜੇ ਸੀ ਪਤੀ ਦਾ ਅਕਾਲ ਚਲਾਣਾ ਹੋ ਜਾਣ ਕਾਰਨ, ਸੋ ਸੰਤਾਂ ਦੇ ਨਾਨਾ ਜੀ ਕੈਪਟਨ ਸੀ, ਉਹਨਾਂ ਨੇ ਖਿਆਲ ਕੀਤਾ ਕਿ ਜਿਸ ਘਰ ਸਾਡੀ ਧੀ ਦੀ ਡੋਲੀ ਚਲੀ ਗਈ ਹੈ ਨਾ, ਅਰਥੀ ਵੀ ਉਸ ਘਰ ਉੱਠਣੀ ਚਾਹੀਦੀ ਹੈ। ਤਿੰਨਾਂ ਨੇ ਬਾਬਾ ਜੋਗਿੰਦਰ ਸਿੰਘ ਜੀ ਦੇ ਨਾਲ ਰਾਬਤਾ ਕਾਇਮ ਕੀਤਾ ਕਿ ਤੁਹਾਡੇ ਭਰਾਤਾ ਜੀ ਭਾਵ ਸਾਡੀ ਬੱਚੀ ਦੇ ਪਤੀ ਜੀ ਅਕਾਲ ਚਲਾਣਾ ਕਰ ਗਏ, ਸਾਡੀ ਧੀ ਤੇ ਅੱਜ ਤੁਹਾਡੇ ਪਰਿਵਾਰ 'ਚ ਵਿਆਹੀ ਹੈ, ਮੈਂ ਚਾਹੁੰਦਾ ਹਾਂ ਇਹਦਾ ਜਿਹੜਾ ਰਿਸ਼ਤਾ ਹੈ ਇਹ ਤੁਸੀਂ ਪ੍ਰਵਾਨ ਕਰੋ। ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ ਮੇਰਾ ਪਹਿਲਾਂ ਵਿਆਹ ਹੋਇਆ ਹੋਇਆ, ਪਰ ਸੰਤਾਂ ਦੇ ਨਾਨਾ ਜੀ ਕੈਪਟਨ, ਸੋ ਉਹਨਾਂ ਨੇ ਵਾਰ ਵਾਰ ਕਿਹਾ ਪਰ
ਬਾਬਾ ਜੋਗਿੰਦਰ ਸਿੰਘ ਜੀ ਨਹੀਂ ਮੰਨੇ, ਕਹਿੰਦੇ ਮੇਰੇ ਬੱਚੇ ਨੇ, ਮੇਰਾ ਪਰਿਵਾਰ ਹੈ। ਫਿਰ ਰੋਡਿਆਂ ਦੇ ਵਿੱਚ ਇੱਕ ਮਹਾਂਪੁਰਸ਼ ਹੁੰਦੇ ਸੀ, ਸੰਤ ਗਿਆਨੀ ਕਿਰਪਾਲ ਸਿੰਘ ਜੀ, ਬੜਾ ਉਹਨਾਂ ਦਾ ਨਾਮ ਸੀ, ਬੜਾ ਸਾਰੇ ਪਿੰਡ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਸੀ। ਸੋ ਉਹਨਾਂ ਦੇ ਕੋਲ ਗਏ ਸੰਤਾਂ ਦੇ ਨਾਨਾ ਜੀ, ਉਹਨਾਂ ਸਾਰੀ ਗੱਲ ਦੱਸੀ। ਉਹਨਾਂ ਨੇ ਫਿਰ ਬਾਬਾ ਜੋਗਿੰਦਰ ਸਿੰਘ ਜੀ ਅਤੇ ਇਹਨਾਂ ਦੇ ਪਰਿਵਾਰ ਨੂੰ ਮਨਾਇਆ। ਇਸ ਤਰੀਕੇ ਨਾਲ ਬਾਬਾ ਜੋਗਿੰਦਰ ਸਿੰਘ ਜੀ ਨੇ ਦੂਸਰਾ ਜਿਹੜਾ ਰਿਸ਼ਤਾ ਸੀ ਇਹ ਵੀ ਪ੍ਰਵਾਨ ਕੀਤਾ, ਭਾਵ ਕਿ ਆਪਣੇ ਹੀ ਭਰਾ ਦੀ ਵਿਧਵਾ ਜਿਹੜੀ ਇਸਤਰੀ ਸੀ ਉਹਨੂੰ ਪ੍ਰਵਾਨ ਕੀਤਾ। ਸੋ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰਾਂ ਨੇ ਜਨਮ ਲਿਆ, ਇੱਕ ਸੀ ਭਾਈ ਵੀਰ ਸਿੰਘ ਜੀ, ਇੱਕ ਸਨ ਸੰਤ ਗਿਆਨੀ ਜਰਨੈਲ ਸਿੰਘ ਜੀ। ਸੋ ਇੱਕ ਉਹਨਾਂ ਦੀ ਧੀ ਸੀ ਪਿਆਰਿਓ। ਸੋ ਇਸ ਤਰੀਕੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ, ਦੂਸਰੀ ਜਿਹੜੀ ਇਹਨਾਂ ਦੀ ਮਾਤਾ ਜੀ ਸੀ ਉਹਦੇ ਵੀ ਪੰਜ ਸਪੁੱਤਰ ਸੀ, ਦੋ ਸਨ ਸੰਤ, ਸੱਤ ਭਰਾ ਸੀ ਪਿਆਰਿਓ। ਹੁਣ ਤਾਂ ਸਮਾਂ ਐਸਾ ਆ ਗਿਆ ਕਿ ਸਾਡੇ ਇੱਕ ਇੱਕ ਬੱਚੇ ਹੀ ਨੇ, ਉਹ ਵੀ ਪਾਲਣੇ ਔਖੇ ਹੋ ਜਾਂਦੇ ਪਿਆਰਿਓ। ਉਹਨਾਂ ਸਮੇਂ ਸਾਡੀਆਂ ਮਾਤਾਵਾਂ ਸਤਿਕਾਰਯੋਗ, ਸੋ ਸਤਸੰਗੀ ਉਹਨਾਂ ਦਾ ਪਰਿਵਾਰ ਵੇਖੋ, ਪੰਜ ਪੰਜ ਸੱਤ ਸੱਚ ਦਸ ਦਸ ਜੀਅ ਹੁੰਦੇ ਸੀ। ਇਸ ਤਰੀਕੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ, ਇਹਨਾਂ ਦੇ ਹਿੱਸੇ ਜਿਹੜੀ ਜ਼ਮੀਨ ਆਈ ਸੀ ਬਹੁਤ ਥੋੜ੍ਹੀ, ਥੋੜ੍ਹੀ ਜਿਹੀ ਜ਼ਮੀਨ ਦੇ ਵਿੱਚ ਆਪ ਜੀ ਨੇ ਖੇਤੀਬਾੜੀ ਕਰਨੀ, ਸਿਰ ਦੇ ਉੱਤੇ ਰੂੜੀ ਢੋਣੀ, ਰੂੜੀ ਰੇਹ ਉਹ ਖੇਤਾਂ 'ਚ ਪਾਉਣੀ, ਹੱਥਾਂ ਦੇ ਨਾਲ ਹੀ ਸਤਸੰਗੀ ਫਿਰ ਖੇਤੀ ਜਿਹੜੀ ਸੀ ਉਹ ਗੋਡਣੀ, ਕਈ ਨਾਲ ਹੀ, ਜੇ ਕਿਸੇ ਦੇ ਬਲਦ ਯੋਗ ਮਿਲ ਜਾਂਦੀ ਤਾਂ ਵਾਹ ਲੈਣੀ, ਨਹੀਂ ਤਾਂ ਕਈ ਦੇ ਨਾਲ ਹੀ ਮਿਹਨਤ ਕਰਨੀ, ਨਾਲ ਸਿਮਰਨ ਭਜਨ ਕਰਨਾ। ਅਤੇ ਕਹਿੰਦੇ ਨੇ ਕਿ 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ, ਸਾਨੂੰ ਤਾਂ ਇੱਕ ਪਾਠ ਕਰਨਾ ਵੀ ਔਖਾ ਹੋ ਗਿਆ ਪਿਆਰਿਓ। ਨਿਤਨੇਮ ਕਰਨਾ ਪੰਜ ਬਾਣੀਆਂ ਸਾਡੇ ਲਈ ਪਹਾੜ ਬਣ ਗਿਆ। ਧੰਨ ਹੈ ਗੁਰੂ ਦੇ ਲਾਲ, 101 ਪਾਠ ਸ੍ਰੀ ਜਪਜੀ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਵੀ ਕਰਿਆ ਕਰਦੇ ਸੀ। ਦਿੱਲੀ ਦੇ ਕਿਲ੍ਹੇ ਅਤੇ ਲਾਲ ਕਿਲ੍ਹੇ 'ਤੇ ਝੰਡਾ ਚਲਾਉਣ ਵਾਲੇ ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਜੀ, ਮੇਰੇ ਪਿੰਡ ਤੋਂ ਕੋਈ 8-10 ਕਿਲੋਮੀਟਰ 'ਤੇ ਪਿੰਡ ਉਹਨਾਂ ਦਾ ਪੰਜ ਵੜ। ਸੋ ਪਿਆਰਿਓ, ਉਹਨਾਂ ਗੁਰੂ ਦੇ ਲਾਲਾਂ ਨੇ ਦਿੱਲੀ ਦੇ ਕਿਲ੍ਹੇ 'ਤੇ ਸਵੈਰੂ ਕੇਸਰੀ ਝੰਡਾ ਜਿਹੜਾ ਸੀ ਖਾਲਸੇ ਦਾ ਝੰਡਾ ਚਲਾ ਦਿੱਤਾ, ਗੱਲੀ ਬਾਤੀ ਨਹੀਂ। 18 ਘੰਟੇ ਜਥੇਦਾਰ ਬਘੇਲ ਸਿੰਘ ਦਾ ਨਿਤਨੇਮ ਸੀ 18 ਘੰਟੇ ਦਾ, ਇੰਨੀ ਇੰਨੀ ਬਾਣੀ, ਇੰਨਾ ਇੰਨਾ ਸਿਮਰਨ ਵਾਹਿਗੁਰੂ ਦੇ ਪਿਆਰਿਆਂ ਦਾ, ਜਿੰਨੀ ਵੱਡੀ ਇਬਾਦਤ ਅਤੇ ਓਨੀ ਵੱਡੀ ਸ਼ਹਾਦਤ ਆ। ਸੋ ਇਸ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਘਰ ਰਹਿੰਦੇ ਆ ਪੰਜ ਗ੍ਰੰਥੀ ਦਾ ਰੋਜ਼ ਨਿਤਨੇਮ, ਇੱਕ ਸਹਿਜ ਪਾਠ ਮਹੀਨੇ 'ਚ ਕਰਨਾ, ਔਰ ਨਾਲ ਆਪਣਾ ਪੰਜ ਬਾਣੀਆਂ ਦਾ ਨਿਤਨੇਮ, ਰਹਿਰਾ ਸਾਹਿਬ, ਸੋਹਿਲਾ ਸਾਹਿਬ, ਇਹ ਤਾਂ ਕਰਨਾ ਹੀ ਕਰਨਾ ਗੁਰੂ ਦੇ ਸਿੱਖ ਨੇ। ਨਾਲ ਦੀ ਨਾਲ ਭਜਨ ਸਿਮਰਨ, ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਕਰਨਾ, ਇੰਨੀ ਪਿਆਰੇ ਬੰਦਗੀ, ਅਤੇ ਫਿਰ ਜਾ ਕੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਲੋਕ ਕਹਿੰਦੇ ਨੇ ਇਹ ਸੰਤ ਹੈ, ਲੋਕ ਕਹਿੰਦੇ ਨੇ, ਆਪ ਨਹੀਂ ਕਹਿੰਦੇ, ਲੋਕ ਕਹਿੰਦੇ ਨੇ ਕਿ ਇਹ ਰੱਬ ਦਾ ਪਿਆਰਾ, ਉਹਨੂੰ ਸੰਤ ਦੀ ਉਪਾਧੀ ਮਿਲਦੀ ਪਿਆਰਿਓ। ਇਸ ਲਈ ਗੁਰੂ ਜੀ ਮੇਰ ਕਰਦੇ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਵਿੱਚ ਰਤਨਾਂ ਵਰਗਾ ਵਾਹਿਗੁਰੂ ਦਾ ਨਾਮ ਵਸ ਗਿਆ ਜਦੋਂ ਗੁਰੂ ਨੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ।

ਤਰ੍ਹਾਂ ਦੇ ਕਿੱਲ ਬਿੱਖ ਦਾ ਅਰਥ ਹੁੰਦਾ ਪਾਪ, ਕਿੱਲ ਦਾ ਅਰਥ ਹੁੰਦਾ ਕਿੱਲ ਤੇ ਬਿੱਖ ਦਾ ਅਰਥ ਹੁੰਦਾ ਜ਼ਹਿਰ। ਜਿਹੜੇ ਕਿੱਲ ਵਾਂਗ ਦੁੱਖ ਦਿੰਦੇ ਨੇ, ਜਿਵੇਂ ਕਿੱਲ ਵੱਜਦੇ ਨਾ ਪੈਰ ਦੇ ਵਿੱਚ ਜਾਂ ਕਿਤੇ ਸਰੀਰ ਦੇ ਅੰਗ ਵਿੱਚ, ਜ਼ਹਿਰ ਫੈਲਾ ਦਿੰਦਾ, ਜ਼ਹਿਰ ਦੁੱਖ ਦਿੰਦਾ ਪਿਆਰਿਓ। ਇੱਦਾਂ ਜਿਹੜੇ ਪਾਪ ਨੇ ਇਹ ਵੀ ਜੀਵ ਨੂੰ ਦੁੱਖ ਦਿੰਦੇ ਨੇ। ਉਤਰ ਗਏ ਕਿਵੇਂ? ਉਤਰ ਗਏ ਜੀ, ਗੁਰਨਾਮ ਦਿਓ ਰਿਨ ਲਾਥਾ। ਜਦੋਂ ਗੁਰੂ ਨੇ ਕਿਰਪਾ ਕਰਕੇ ਪੰਜਾਂ ਪਿਆਰਿਆਂ ਦੁਆਰਾ ਮੈਨੂੰ ਨਾਮ ਦੀ ਦਾਤ ਦਿੱਤੀ, ਰਿਨ ਲਾਥਾ ਦਾ ਅਰਥ ਹੈ ਰਿਨ ਕਹਿੰਦੇ ਕਰਜ਼ੇ ਨੂੰ, ਲਾਥਾ ਦਾ ਅਰਥ ਲੈ ਗਿਆ। ਚਾਰ ਤਰ੍ਹਾਂ ਦੇ ਦੰਡ ਮੰਨੇ ਨੇ, ਲੋਕ ਦੰਡ, ਪਿੱਤਰ ਦੰਡ, ਰਾਜ ਦੰਡ ਅਤੇ ਦੇਵ ਦੰਡ। ਲੋਕ ਦੰਡ ਹੁੰਦਾ ਹੈ ਜਿਵੇਂ ਲੋਕ ਕੋਈ ਸਜ਼ਾ ਲਾ ਦੇਣ, ਪਿੰਡ ਵਿੱਚ ਕਿਸੇ ਨੇ ਕੋਈ ਗਲਤੀ ਕੀਤੀ, ਪਿੰਡ ਦੀ ਪੰਚਾਇਤ ਇਕੱਠੀ ਹੋਈ, ਤਿੰਨਾਂ ਨੇ ਰਲ ਕੇ ਇਨਸਾਨ ਨੂੰ ਸਜ਼ਾ ਲਾ ਦਿੱਤੀ, ਉਹਨੂੰ ਕਹਿੰਦੇ ਲੋਕ ਦੰਡ। ਇੱਕ ਹੁੰਦਾ ਹੈ ਰਾਜ ਦੰਡ, ਕੋਈ ਕ੍ਰਾਈਮ ਕਰ ਲਿਆ ਅਤੇ ਸਮੇਂ ਦੀ ਹਾਕਮ ਸਰਕਾਰ ਵਿਅਕਤੀ ਨੂੰ ਸਜ਼ਾ ਦੇ ਦੇਵੇ, ਉਹਨੂੰ ਕਹਿੰਦੇ ਉਹਨੂੰ ਰਾਜ ਦੰਡ। ਇੱਕ ਹੁੰਦਾ ਪਿੱਤਰ ਦੰਡ, ਪਿੱਤਰ ਹੁੰਦੇ ਨੇ ਜਿਹੜੇ ਸਾਡੇ ਦੁਨੀਆਂ ਤੋਂ ਦਾਦੇ ਪੜਦਾਦੇ ਪਿਤਾ ਚਲੇ ਗਏ, ਸੋ ਉਹਨਾਂ ਦਾ ਅਸੀਂ ਉਹਨਾਂ ਨੂੰ ਭੁੱਲ ਜਾਈਏ, ਉਹਨਾਂ ਦੇ ਪ੍ਰਥਾਏ ਕੋਈ ਦਾਨ ਪੁੰਨ ਨਾ ਕਰੀਏ, ਉਹ ਕਰੋਪ ਹੋ ਜਾਂਦੇ ਨੇ, ਫਿਰ ਦੁੱਖ ਕਸ਼ਟ ਮੁਸੀਬਤਾਂ ਪਰਿਵਾਰ ਵਿੱਚ ਆ ਜਾਂਦੀਆਂ। ਸੋ ਇੱਕ ਹੈ ਪਿੱਤਰ ਦੰਡ, ਵੈਰੂ ਦੇਵ ਦੰਡ, ਜਿਹੜੇ ਦੇਵਤੇ ਜਿਹੜੇ ਦੇਵਤਿਆਂ ਨੂੰ ਮੰਨਦੇ ਨੇ, ਸੋ ਜੇ ਦੇਵਤਿਆਂ ਦੀ ਪੂਜਾ ਪਾਠ ਨਾ ਕਰਨ ਉਹ ਤਾਂ ਦੇਵਤੇ ਕਰਕੋਪ ਹੋ ਜਾਂਦੇ ਨੇ, ਗੁੱਸੇ ਹੋ ਜਾਂਦੇ ਨੇ, ਉਹ ਫਿਰ ਵਿਘਨ ਪਾਉਂਦੇ ਨੇ। ਅਤੇ ਗੁਰੂ ਜੀ ਕਹਿੰਦੇ ਜੇ ਨਾਮ ਜਪੀਏ ਤਾਂ ਸਾਰੇ ਵਿਘਨ ਨਾਸ ਹੋ ਜਾਂਦੇ ਪਿਆਰਿਓ। ਇਸ ਲਈ ਗੁਰਨਾਮ ਦਿਓ, ਗੁਰਾਂ ਨੇ ਦਿੱਤਾ ਨਾਮ, ਰਿਨ ਲਾਥਾ ਅਤੇ ਸਾਰਾ ਜਿਹੜਾ ਕਰਜ਼ਾ ਸੀ ਲੈ ਗਿਆ। ਦੂਜੀ ਬੇਨਤੀ, ਤਿੰਨ ਤਰ੍ਹਾਂ ਦਾ ਕਰਜ਼ ਮੰਨਿਆ, ਤਿੰਨ ਤਰ੍ਹਾਂ ਦਾ। ਇੱਕ ਹੈ ਕਰਜ਼ ਵਾਹਿਗੁਰੂ ਦਾ, ਪਰਮਾਤਮਾ ਦਾ, ਉਹਨੇ ਸਾਨੂੰ ਜਨਮ ਦਿੱਤਾ, ਮਾਨਸ ਜਨਮ ਦਿੱਤਾ, ਦਾਤਾਂ ਦਿੱਤੀਆਂ, ਅੰਗ ਪਤੰਗ ਦਿੱਤੇ ਸਾਨੂੰ ਵਾਹਿਗੁਰੂ ਨੇ, ਉਹਦਾ ਨਾਮ ਨਾ ਜਪੀਏ, ਉਹਨੂੰ ਯਾਦ ਨਾ ਕਰੀਏ ਅਤੇ ਫਿਰ ਪਿਆਰੇ ਸਿਰ ਦੇ ਉੱਤੇ ਕਰਜ਼ ਚੜ੍ਹ ਗਿਆ। ਦੂਜਾ ਹੈ ਗੁਰੂ ਦਾ ਕਰਜ਼ਾ, ਸਾਹਿਬ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਸਾਡੇ ਲਈ। ਗੁਰੂ ਨਾਨਕ ਦੇਵ ਜੀ ਚਾਹੁੰਦੇ ਤੇ ਘਰ ਵਿੱਚ ਬੈਠ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਸੀ, ਸੰਪੰਨ ਪਰਿਵਾਰ ਵਿੱਚੋਂ ਸੀ, ਬੜੇ ਅਮੀਰ ਪਰਿਵਾਰ ਵਿੱਚੋਂ ਸੀ, ਪਿਤਾ ਜੀ ਪਟਵਾਰੀ ਸੀ, ਚੰਗਾ ਕਾਰੋਬਾਰ ਸੀ। ਜੇ ਚਾਹੁੰਦੇ ਗੁਰੂ ਨਾਨਕ ਦੇਵ ਜੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸੀ, ਪਰ ਨਹੀਂ, ਮਾਨਵਤਾ ਦੇ ਭਲੇ ਲਈ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਨਵਤਾ ਦਾ ਭਲਾ ਕਰਦੇ ਰਹੇ। ਪੂਰੇ ਸੰਸਾਰ ਦੀ ਯਾਤਰਾ ਕੀਤੀ ਗੁਰੂ ਨਾਨਕ ਦੇਵ ਜੀ ਨੇ, 10 ਜਾਮੇ ਧਾਰ ਕੇ ਅਤੇ ਜੀਆਂ ਦਾ ਭਲਾ ਕੀਤਾ। 5ਵੇਂ ਜਾਮੇ 'ਚ ਕਿੰਨੇ ਕਸ਼ਟ ਸਹਾਰੇ, ਤੱਤੀਆਂ ਤਵੀਆਂ 'ਤੇ ਬੈਠੇ, ਉਬਲਦੀ ਦੇਗ 'ਚ ਬਿਠਾਏ ਗਏ, ਸੀਸ ਉੱਤੇ ਰੇਤਾ ਪਾਈ ਗਈ। 9ਵੇਂ ਜਾਮੇ ਵਿੱਚ ਜਾ ਕੇ ਅਤੇ ਦਿੱਲੀ ਵਿਖੇ ਧਰਮ ਦੇ ਲਈ ਸੀਸ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਹੀ ਸਰਬੰਸ ਵਾਰ ਦਿੱਤਾ, ਕਾਹਦੇ ਲਈ? ਸਾਡੇ ਲਈ। ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਸਾਡੇ ਲਈ ਵਾਰ ਦਿੱਤੇ ਪਿਆਰਿਓ। ਅਤੇ ਜੇ ਅਸੀਂ ਗੁਰੂ ਮਹਾਰਾਜ ਜੀ ਨੂੰ ਯਾਦ ਹੀ ਨਾ ਕਰੀਏ, ਤਿੰਨਾਂ ਦੀ ਕੁਰਬਾਨੀ ਨੂੰ ਯਾਦ ਨਾ ਕਰੀਏ, ਉਹਨਾਂ ਦੇ ਬਚਨ ਨਾ ਮੰਨੀਏ, ਅਤੇ ਫਿਰ ਪਿਆਰਿਓ ਸਾਨੂੰ ਪਾਪ ਚੜ੍ਹਦਾ, ਕਰਜ਼ ਚੜ੍ਹ ਜਾਂਦਾ ਸਿਰ ਸਾਡੇ ਸਿਰ 'ਤੇ। ਇਹ ਕਰਜ਼ਾ ਉਤਰਦਾ ਹੈ ਮਾਂ ਪਿਓ ਦੀ ਸੇਵਾ ਕਰੀਏ, ਪਰਮਾਤਮਾ ਦੀ ਬੰਦਗੀ ਕਰੀਏ, ਗੁਰੂ ਦੇ ਦੱਸੇ ਬਚਨਾਂ 'ਤੇ ਚੱਲੀਏ ਅਤੇ ਮਾਤਾ ਪਿਤਾ ਦੀ ਸੇਵਾ ਕਰੀਏ, ਫਿਰ ਪਿਆਰਿਓ ਇਹ ਕਰਜ਼ ਉਤਰਦੇ ਨੇ। ਇੱਕ ਮਾਤਾ ਪਿਤਾ ਦਾ ਕਰਜ਼ਾ, ਮਾਂ ਨੇ ਜਿਹੜੇ ਜਿਹੜੇ ਸਾਨੂੰ ਸਤਸੰਗ ਤਪ ਕੀਤੇ ਨੇ ਸਾਨੂੰ ਜਨਮ ਦੇਣ ਲਈ, ਮੇਰੀਆਂ ਮਾਵਾਂ ਭੈਣਾਂ ਜ਼ਿਆਦੀਆਂ ਜਾਣਦੀਆਂ, ਆਪਾਂ ਗ੍ਰਿਸਤੀ ਪਰਿਵਾਰਾਂ 'ਚੋਂ ਹਾਂ, ਇੱਕ ਮਾਂ ਕਿਵੇਂ ਬੱਚੇ ਨੂੰ ਆਪਣਾ ਖੂਨ ਸਿੰਚ ਸਿੰਚ ਕੇ ਪਾਲਦੀ ਹੈ, ਜਨਮ ਦਿਨ ਦੀ ਮਾਂ ਦਾ ਇੱਕ ਨਵਾਂ ਜਨਮ ਹੁੰਦਾ ਪਿਆਰਿਓ, ਫਿਰ ਕਿਵੇਂ ਕਸ਼ਟਾਂ ਨਾਲ ਮਾਂ ਬੱਚੇ ਨੂੰ ਪਾਲਦੀ ਹੈ। ਅਤੇ ਭਾਈ, ਬੱਚੇ ਨੂੰ ਮਾਤਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ। ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਤਿਹਾਸ ਪੜ੍ਹੋ,
ਸਾਰੇ ਗੁਰੂ ਸਾਹਿਬ ਜੀ ਸਿਰੇ ਉੱਠ ਕੇ ਸਿਮਰਨ ਭਜਨ ਬੰਦਗੀ ਕਰਦੇ ਨੇ ਜਦੋਂ ਦਿਨ ਚੜ੍ਹਦਾ ਜਿਹੜਾ ਸਮਾਂ ਹੋਣਾ। ਇਸ ਸਮੇਂ ਤੱਕ ਗੁਰੂ ਮਹਾਰਾਜ ਆਪਣੇ ਨਿਤਨੇਮ ਸਿਮਰਨ ਦੇ ਵਿੱਚ ਹੀ ਲਬਰੇਜ ਰਹਿੰਦੇ ਨੇ। ਸੂਰਜ ਚੜ੍ਹਨ 'ਤੇ ਜਦੋਂ ਸੂਰਜ ਦੀ ਟਿੱਕੀ ਚੜ੍ਹਦੀ ਹੈ ਨੇਤਰ ਖੋਲ੍ਹਦੇ ਮਹਾਰਾਜ ਸਭ ਤੋਂ ਪਹਿਲਾਂ ਕਾਰਜ ਕੀ ਕਰਦੇ ਹੈ, ਆਪਣੇ ਮਾਂ ਜੀ ਦੇ ਕੋਲ ਜਾਂਦੇ, ਮਾਤਾ ਜੀ ਦੇ ਕੋਲ ਚਰਨਾਂ 'ਤੇ ਮੱਥਾ ਟੇਕਦੇ ਹੈ, ਮਾਂ ਦੀ ਆਗਿਆ, ਮਾਂ ਦੇ ਬਚਨ ਮੰਨਣੇ। ਇਹ ਗੁਰੂ ਕਾ ਇਤਿਹਾਸ ਕਹਿੰਦਾ ਪਿਆਰਿਓ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ। 1200 ਅੰਗ 'ਤੇ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਪੁੱਤ ਮਾਂ ਬਾਪ ਨਾਲ ਕਿਉਂ ਝਗੜਦਾ ਹੈ, ਉਹਨਾਂ ਦੀ ਆਗਿਆ ਕਿਉਂ ਨਹੀਂ ਮੰਨਦਾ, ਉਹਨਾਂ ਦੀ ਸੇਵਾ ਕਿਉਂ ਨਹੀਂ ਕਰਦਾ, ਜਿਨ੍ਹਾਂ ਦੇ ਜਣੇ ਹੋਏ ਤੁਸੀਂ ਵੱਡੇ ਹੋਏ ਹੋ, ਜਿਨ੍ਹਾਂ ਨੇ ਤੁਹਾਨੂੰ ਪਾਲਿਆ ਹੈ, ਉਹਨਾਂ ਨਾਲ ਝਗੜਾ ਕਰਨਾ ਪਾਪ ਹੈ ਪਿਆਰੇ, ਪਾਪ। ਇਸ ਲਈ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ, ਉਹਨਾਂ ਦੇ ਬਚਨ ਮੰਨਣੇ, ਮਾਤਾ ਪਿਤਾ ਦਾ ਕਰਜ਼ ਉੱਤਰ ਜਾਂਦਾ। ਫਿਰ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਭਾਈ ਆਪਣੇ ਮਨ ਨੂੰ ਸੰਬੋਧਨ ਕਰੋ, ਮੇਰਿਆ ਮਨ ਭਜ, ਪ੍ਰਕਰਨ ਦੇ ਅਨੁਸਾਰ ਪਾਠ ਇੱਕ ਤਰ੍ਹਾਂ ਦਾ ਹੁੰਦਾ ਹੈ ਪਰ ਉਹਦੇ ਉਚਾਰਨ ਵਿੱਚ ਫਰਕ ਪੈ ਜਾਂਦਾ। ਇੱਥੇ ਭਜ ਪਾਠ ਹੈ, ਭਜ ਪੋਲਾ ਜਿਹਾ। ਇੱਕ ਪਾਠ ਹੁੰਦਾ ਭਾਜ ਪਰੋ ਤੁਮ ਹਰ ਸਰਨਾ, ਭੱਜ ਕੇ ਗੁਰੂ ਦੀ ਸਰਨ ਵਿੱਚ ਪੈ ਜਾਓ, ਉੱਥੇ ਭੱਜ ਪਾਠ ਆਏਗਾ, ਉਹਨੂੰ ਜ਼ੋਰ ਦੇ ਕੇ ਦੁੱਤ ਦੇ ਕੇ ਬੋਲਾਂਗੇ। ਇੱਥੇ ਪੋਲਾ ਹੈ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਮੇਰੇ ਮਨਾ ਭਜਨ ਕਰਿਆ ਕਰ ਵਾਹਿਗੁਰੂ ਦਾ, ਫਿਰ ਸਾਰੇ ਤੇਰੇ ਜਿਹੜੇ ਅਰਥ ਆ ਮਨੋਰਥ ਨੇ ਪੂਰੇ ਹੋ ਜਾਣਗੇ, ਸਾਰੀ ਤੇਰੀ ਇੱਛਾ ਪੂਰੀ ਹੋ ਜਾਵੇਗੀ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਮੇਰੇ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਹਰ ਨਾਮ ਦ੍ਰਿੜਾਇਆ, ਮੈਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਮੇਰੇ ਮਨ ਵਿੱਚ ਵਸਾ ਦਿੱਤਾ। ਦ੍ਰਿੜ ਕਰਨ ਦਾ ਭਾਵ ਹੈ ਅੰਦਰ ਵਸ ਗਿਆ, ਜਿਹੜਾ ਭੁੱਲੇ ਹੀ ਨਾ। ਨਾਮ ਤੋਂ ਬਿਨਾਂ ਜਿਹੜਾ ਜੀਵਨ ਸਾਰਾ ਵਿਅਰਥ ਹੀ ਹੈ ਪਿਆਰਿਓ। ਜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਵਾਹਿਗੁਰੂ ਦਾ ਬੰਦਗੀ ਨਹੀਂ ਕਰਦੇ ਵਾਹਿਗੁਰੂ ਦੀ, ਸਾਰਾ ਜਨਮ ਵਿਅਰਥ। ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰ ਰਹੇ ਹਨ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ, ਬਿਨ ਗੁਰ ਮੂੜ ਪਏ ਹੈ ਮਨਮੁੱਖ, ਜਿਹੜੇ ਮਨਮੁੱਖ ਲੋਕ ਨੇ, ਮਨ ਪਿੱਛੇ ਲੱਗੇ ਨੇ, ਗੁਰੂ ਕਾ ਬਚਨ ਨਹੀਂ ਮੰਨਦੇ, ਗੁਰੂ ਵਾਲੇ ਨਹੀਂ ਬਣਦੇ, ਬਿਨਾਂ ਗੁਰੂ ਤੋਂ ਮੂਰਖ ਹਨ ਮੂਰਖ। ਬਿਨ ਗੁਰ ਮੂੜ ਪਏ ਹੈ ਮਨਮੁੱਖ, ਮੂਰਖ ਹਨ, ਤੇ ਮੋਹ ਮਾਇਆ ਨਿਤ ਫਾਥਾ। ਤੇ ਦਾ ਭਾਵ ਉਹ ਮਨਮੁੱਖ, ਤੇ ਦਾ ਅਰਥ ਹੈ ਉਹਦਾ ਭਾਵ ਹੈ ਇਹ ਮਨਮੁੱਖ ਜਿਹੜੇ ਨੇ, ਮੋਹ ਮਾਇਆ ਨਿਤ ਫਾਥਾ, ਨਿਤ ਮਾਇਆ ਦੇ ਮੋਹ ਵਿੱਚ ਹੀ ਫਸੇ ਨੇ ਪਿਆਰਿਓ। 1984 ਦਾ ਘੱਲੂਘਾਰਾ ਹਫ਼ਤਾ ਮਨਾ ਰਹੇ ਹਾਂ, ਇਹਦੇ ਕਾਰਨ ਬੜੇ ਸੀ। ਇਹ ਘੱਲੂਘਾਰਾ ਵਾਪਰਨ ਦੇ ਕਾਰਨ ਬਹੁਤ ਸੀ, ਜਿਵੇਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਕਾਰਨ ਬਹੁਤ ਨੇ, ਇੱਦਾਂ ਹੀ ਦਰਬਾਰ ਸਾਹਿਬ 'ਤੇ ਹਮਲੇ ਦੇ ਕਾਰਨ ਬਹੁਤ ਨੇ। ਅਗਲੇ ਆਉਣ ਵਾਲੇ ਦਿਨਾਂ 'ਚ ਦਾਸ ਬੇਨਤੀ ਕਰੇਗਾ ਕੀ ਕਾਰਨ ਸੀ, ਕਿਉਂ ਇਹ 1984 ਵਾਪਰਿਆ। ਕੋਈ ਕਿਸੇ 'ਤੇ ਬਲੇਮ ਦਿੰਦਾ, ਕੋਈ ਕਿਸੇ 'ਤੇ ਲਾਉਂਦਾ, ਕੋਈ ਕਿਸੇ 'ਤੇ ਲਾਉਂਦਾ ਪਿਆਰਿਓ। ਇਹਦੇ ਕਾਰਨ ਕੀ ਸੀ? ਬਹੁਤ ਸਾਰੇ ਕਾਰਨ ਸੀ, ਉਹਨਾਂ ਕਾਰਨਾਂ ਦੇ ਵਿੱਚੋਂ ਸਾਡੀ ਲੀਡਰਸ਼ਿਪ ਵੀ ਸੀ, ਜਿਨ੍ਹਾਂ ਨੇ ਹਮੇਸ਼ਾ ਵਾਸਤੇ ਕੌਮ ਦੇ ਨਾਲ ਗਦਾਰੀਆਂ ਕੀਤੀਆਂ, ਆਪਣੀ ਵੋਟ ਕਾਇਮ ਕਰਨ ਲਈ, ਆਪਣੀ ਕੁਰਸੀ ਬਚਾਉਣ ਲਈ ਇਹਨਾਂ ਲੋਕਾਂ ਨੇ ਗਦਾਰੀਆਂ ਕੀਤੀਆਂ ਕੌਮ ਨਾਲ। 1978 ਦਾ ਕਾਂਡ ਵਾਪਰਿਆ, ਉਹ ਵੀ ਉਹਦੇ ਵਿੱਚ ਵੀ ਇਹੀ ਸ਼ਾਮਲ, ਇਹਨਾਂ ਦੀ ਸਰਪ੍ਰਸਤੀ ਢੋਇਆ। ਉਹ ਆਪਣੇ ਪੁੱਤਰ ਨੂੰ, ਪੁੱਤਰਾਂ ਦੇ ਪਰਿਵਾਰ ਦੇ ਮੋਹ ਦੇ ਵਿੱਚ ਸਾਰਾ ਕੁਛ ਕੀਤਾ, ਗੱਦੀ ਨਾ ਸਾਡੇ ਕੋਲ ਜਾਵੇ, ਮੈਂ ਮਰਾਂ ਤੇ ਮੇਰਾ ਪੁੱਤ ਬਣੇ। ਹੀਰਾ ਸਿੰਘ ਜਿਹੜਾ ਡੋਗਰਾ ਸੀ, ਧਿਆਨ ਸਿੰਘ, ਉਹਦੀ ਵੀ ਇਹੀ ਸੋਚ ਸੀ। ਪ੍ਰਿਥੀ ਚੰਦ ਦੀ ਵੀ ਇਹੀ ਸੋਚ ਸੀ, ਉਹ ਚਾਹੁੰਦਾ ਸੀ ਜਾਂ ਮੈਂ ਗੁਰੂ ਬਣਾ ਤੇ ਜਾਂ ਮੇਰਾ ਪੁੱਤ ਜਿਹੜਾ ਮਿਹਰਬਾਨ ਹੈ ਗੁਰੂ ਬਣੇ।
ਜਿਹੜੀ ਮੋਹ ਮਮਤਾ ਸੀ, ਮੋਹ ਮਾਇਆ 'ਚ ਐਸੇ ਫਸ ਗਏ, ਇਹਨਾਂ ਨੂੰ ਕੁਛ ਦਿਸਿਆ ਹੀ ਨਹੀਂ, ਅਸਲੀਅਤ ਦਿਸੀ ਨਹੀਂ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਵਿੱਚ ਵੀ ਇੱਕ ਕਾਰਨ ਵੀ ਸੀ। 1984 ਦੇ ਵਿੱਚ ਇੱਕ ਕਾਰਨ ਵੀ ਸੀ। ਇਹਨਾਂ ਲੀਡਰਾਂ ਨੇ ਆਪਣੀ ਕੁਰਸੀ ਬਚਾਉਣ ਲਈ, ਆਪਣੇ ਪੁੱਤਰਾਂ ਨੂੰ ਰਾਜ ਭਾਗ ਉੱਤੇ ਬੈਠਿਆਂ ਵੇਖਣ ਲਈ ਕੌਮ ਦੇ ਨਾਲ ਗਦਾਰੀਆਂ ਕੀਤੀਆਂ, ਅਤੇ ਸਤਸੰਗ ਜੀ ਇਹ ਸਾਰਾ ਕੁਛ ਹੋਇਆ। ਅਤੇ ਗੁਰੂ ਜੀ ਮਿਹਰ ਕਰਦੇ, ਤੇ ਮੋਹ ਮਾਇਆ ਨਿਤ ਫਾਥਾ, ਤੇ ਦਾ ਭਾਵ ਉਹ ਮਨਮੁੱਖ ਮੋਹ ਮਾਇਆ ਵਿੱਚ ਨਿਸ ਫਸੇ ਰਹੇ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਤਿੰਨ ਦਾ ਭਾਵ ਜਿਹੜੇ ਮਨਮੁੱਖ ਨੇ, ਸਾਧੂ ਚਰਨ ਨਾ ਸੇਵੇ ਕਬਹੂ, ਕਦੇ ਵੀ ਸਾਧੂ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਨਹੀਂ। ਬੰਦਗੀ ਕਰਨ ਵਾਲਿਆਂ ਦੀ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਨਹੀਂ, ਕਬਹੂ ਦਾ ਭਾਵ ਕਦੇ ਵੀ ਨਹੀਂ। ਤਿੰਨ ਸਭ ਜਨਮ ਅਕਾਥਾ, ਤਿੰਨ ਦਾ ਭਾਵ ਉਹਨਾਂ ਦਾ, ਉਹਨਾਂ ਦਾ ਮਨਮੁੱਖਾਂ ਦਾ, ਸਭ ਜਨਮ ਅਕਾਥਾ, ਸਾਰਾ ਜਨਮ ਹੀ ਵਿਅਰਥ ਹੈ ਭਾਈ। ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ। ਜਿਨ ਦਾ ਭਾਵ ਜਿਨ੍ਹਾਂ ਨੇ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਵਾਲੇ ਬਣ ਕੇ, ਗੁਰੂ ਸਾਧੂ ਦੇ ਚਰਨ, ਜਿਨ੍ਹਾਂ ਸਾਧਨਾ ਕੀਤੀ, ਮਨ ਨੂੰ ਸਾਧਿਆ, ਉਹਨਾਂ ਮਹਾਂਪੁਰਸ਼ਾਂ ਦੇ ਚਰਨ ਸੇਵੇ, ਭਾਵ ਕਿ ਚਰਨਾਂ ਦੀ ਸੇਵਾ ਕੀਤੀ, ਚਰਨਾਂ ਨਾਲ ਜੁੜੇ। ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਪਾਗ ਪਾਠ ਭੋਲਾ ਜਿਹਾ, ਪਾਗ ਚਰਨ ਸੇਵੇ, ਸੇਵਾ ਕੀਤੀ, ਧਿਆਨ ਧਰਿਆ, ਤਿੰਨ ਸਫਲਿਓ ਜਨਮ ਸਨਾਥਾ। ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੈ। ਸਨਾਥਾ ਦਾ ਅਰਥ ਹੈ ਸਾਨਾਥਾ, ਪਾਠ ਸਨਾਥਾ ਹੀ ਹੈ, ਪਾਠ ਸਨਾਥਾ ਹੀ ਹੈ। ਅਰਥ ਕਰਾਂਗੇ ਤੇ ਸੱਸਾ ਸੰਬੰਧਿਤ ਕਰ ਲਾਂਗੇ। ਸਾਨਾਥਾ, ਨਾਥਾ ਦਾ, ਨਾਥ ਦਾ ਅਰਥ ਹੁੰਦਾ ਮਾਲਕ, ਤੇ ਸਾ ਸਮੇਤ ਸਹਿਤ, ਉਹ ਰੱਬ ਦੇ ਪਿਆਰੇ ਮਾਲਕ ਦੇ ਸਹਿਤ, ਭਾਵ ਉਹਨਾਂ ਦਾ ਮਾਲਕ ਹੈ ਗੁਰੂ, ਉਹਨਾਂ ਦਾ ਮਾਲਕ ਹੈ ਵਾਹਿਗੁਰੂ। ਮੋ ਕੋ ਕੀ ਜੈ ਦਾਸ ਦਾਸ ਦਾਸਨ ਕੋ, ਬੇਨਤੀ ਕਰੀਏ ਵਾਹਿਗੁਰੂ। ਮੋ ਕੋ ਦਾ ਅਰਥ ਹੈ ਮੈਨੂੰ, ਕੀਜੇ ਦਾ ਭਾਵ ਕਰ ਦਿਓ, ਦਾਸ ਪਹਿਲੇ ਦਾਸ ਦੇ ਥੱਲੇ ਔਂਕੜ ਹੈ, ਇੱਕ ਵਚਨ ਹੈ, ਅਗਲਾ ਹੈ ਪਾਠ ਦਾਸ, ਉਹਦੇ ਥੱਲੇ ਔਂਕੜ ਨਹੀਂ ਲੱਗਾ, ਬਹੁ ਵਚਨ ਹੈ, ਬਹੁਤੇ ਦਾਸ, ਦਾਸਨ ਕੋ, ਦਾਸਾਂ ਦੇ ਦਾਸ। ਹੇ ਵਾਹਿਗੁਰੂ, ਜਿਹੜੇ ਤੇਰੇ ਦਾਸ ਨੇ ਮਹਾਂਪੁਰਸ਼ ਰੱਬ ਦੇ ਪਿਆਰੇ, ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ, ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਵਰਗੇ, ਜਿਹੜੇ ਉਹਨਾਂ ਦੇ ਦਾਸ ਨੇ, ਜਿਹੜੇ ਉਹਨਾਂ ਦੀ ਸੇਵਾ ਕਰਦੇ ਨੇ, ਸੋ ਉਹਨਾਂ ਦੇ ਦਾਸਾਂ ਦੇ ਸਾਨੂੰ ਦਾਸ ਬਣਾ ਲਓ। ਇਹ ਅਰਥ ਕਿ ਜਿਹੜੇ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰੱਬ ਦੇ ਪਿਆਰੇ, ਜਿਹੜੇ ਉਹਨਾਂ ਦੀ ਸੇਵਾ 'ਚ ਲੱਗੇ ਰਹਿੰਦੇ ਨੇ, ਉਹਨਾਂ ਦੇ ਸਾਨੂੰ ਸੇਵਕ ਬਣਾ ਲਓ। ਹਰ ਦਇਆ ਧਾਰ ਜਗਨਨਾਥਾ, ਹਰ ਦਇਆ ਧਾਰ ਦਾ ਭਾਵ ਦਇਆ ਕਰੋ ਵਾਹਿਗੁਰੂ ਜੀ, ਮਿਹਰ ਕਰੋ। ਜਗਨਨਾਥਾ ਪਾਠ ਹੈ, ਜਗੇ ਨੂੰ ਟਿੱਪੀ ਪਿਆਰਿਓ, ਜਗਨਨਾਥਾ, ਜਗਤ ਦੇ ਨਾਥਾ ਮਾਲਕਾ, ਹੇ ਜਗਤ ਦੇ ਮਾਲਕ ਵਾਹਿਗੁਰੂ ਕਿਰਪਾ ਕਰ। ਹਮ ਅੰਧੁਰੇ ਗਿਆਨਹੀਨ ਅਗਿਆਨੀ, ਹਮ ਦਾ ਅਰਥ ਦਾ ਤਮਾਮ ਦਾ ਅਰਥ ਸਾਰੇ। ਹੇ ਵਾਹਿਗੁਰੂ, ਹਮ ਸਾਰੇ, ਅਸੀਂ ਸਾਰੇ ਜੀਵ ਅੰਧੁਲੇ, ਇੱਥੇ ਪਾਠ ਕਰਨ ਲੱਗਿਆ ਧਿਆਨ ਦੇਣਾ, ਧੱਦੇ ਨੂੰ ਜਿਹੜੇ ਔਂਕੜ ਬੋਲਣਾ ਨਾਲ, ਅੰਧੁਲੇ, ਅੰਧਲੇ ਨਹੀਂ, ਅੰਧੁਲੇ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਗਿਆਨ ਤੋਂ ਹੀਣੇ ਆ, ਅਗਿਆਨੀ ਆ, ਸਾਡੇ ਕੋਲ ਮਨ ਅਤੇ ਬੁੱਧ ਦੇ ਨੇਤਰ ਨਹੀਂ, ਵਿਚਾਰ ਰੂਪੀ ਨਿਗਾਹ ਹੈ ਨਹੀਂ। ਕਿਉਂ ਚੱਲ ਹੈ ਮਾਰਗ ਪੰਥਾ, ਕਿਉਂ ਦਾ ਅਰਥ ਕਿਵੇਂ, ਚੱਲ ਹੈ ਦਾ ਅਰਥ ਚੱਲ ਸਕਦੇ ਹਾਂ, ਮਾਰਗ ਦਾ ਅਰਥ ਰਸਤਾ, ਪੰਥਾ ਦਾ ਅਰਥ ਉਹ ਪੰਥ, ਉਸ ਮਾਰਗ 'ਤੇ, ਉਸ ਪੰਥ 'ਤੇ ਕਿਵੇਂ ਚੱਲ ਸਕਦੇ। ਇੱਕ ਬੰਦਾ, ਉਹਦੇ ਕੋਲ ਅੱਖਾਂ ਹੈ ਹੀ ਨਹੀਂ, ਉਹ ਪਿਆਰੇ ਕਿਵੇਂ ਤੁਰੇਗਾ, ਉਹਨੂੰ ਕੋਈ ਫੜ ਕੇ ਤੋਰੇ ਤਾਂ ਤੁਰੇਗਾ। ਇੱਦਾਂ ਵਾਹਿਗੁਰੂ, ਸਾਡੇ ਕੋਲ ਨਾ ਤਾਂ ਮਨ ਅਤੇ ਨਾ ਬੁੱਧ ਰੂਪੀ ਅੱਖਾਂ, ਨਾ ਵਿਚਾਰ ਰੂਪੀ ਨਿਗਾਹ, ਅਸੀਂ ਗੁਰੂ ਦੇ ਮਾਰਗ ਉੱਤੇ ਚੱਲ ਰਹੇ ਅੰਨੇ ਹਾਂ। ਹਮ ਅੰਧੁਲੇ ਕੋ ਗੁਰ ਅੰਚੁਲ ਦੀਜੈ, ਹੇ ਗੁਰੂ, ਹੇ ਪਰਮਾਤਮਾ, ਮਿਹਰ ਕਰ। ਹਮ ਅੰਧੁਲੇ ਕੋ, ਸਾਨੂੰ ਅੰਨਿਆਂ ਨੂੰ
ਗੁਰ ਅੰਚਲ ਦੀਜੇ ਹੇ ਸਤਿਗੁਰੂ ਆਪਣਾ ਪੱਲਾ ਫੜਾ ਦੇ। ਕੋਈ ਵਿਅਕਤੀ ਮੁਨਾਖਾ ਹੋਵੇ, ਨਿਹੰਗ ਸਿੰਘ ਉਹਨੂੰ ਕਹਿੰਦੇ ਸੂਰਮਾ, ਜਿਹਦੇ ਕੋਲ ਅੱਖਾਂ ਹੈ ਨਹੀਂ, ਨੇਤਰ ਹੈ ਨਹੀਂ ਜਿਹਦੇ ਕੋਲ, ਅਤੇ ਕਹਿੰਦੇ ਉਸ ਵਿਅਕਤੀ ਨੂੰ ਕੋਈ ਆਪਣਾ ਪੱਲਾ ਫੜਾ ਦੇ, ਭਈ ਆ ਪੱਲਾ ਫੜ ਲਾ ਮੇਰਾ, ਪਿੱਛੇ ਪਿੱਛੇ ਤੁਰਿਆ ਆਏਗਾ, ਉਹਨੂੰ ਸਹਾਰਾ ਦੇ ਦਿਓ, ਮੋਢਾ ਦੇ ਦਿਓ, ਡੰਗੋਰੀ ਫੜ ਲਓ ਉਹਦੀ, ਅੱਗੇ ਅੱਗੇ ਤੁਰ ਪਓ, ਪਿੱਛੇ ਪਿੱਛੇ ਤੁਰਿਆ ਆਏਗਾ। ਇਸ ਲਈ ਵਾਹਿਗੁਰੂ ਸਾਡੇ ਕੋਲ ਨਾ ਤਾਂ ਮਨ ਰੂਪੀ, ਨਾ ਬੁੱਧ ਰੂਪੀ ਨੇਤਰ ਨੇ, ਨਾ ਵਿਚਾਰ ਰੂਪੀ ਅੱਖਾਂ ਨਿਗਾਹ ਏ, ਸਾਡੇ 'ਤੇ ਕਿਰਪਾ ਕਰੋ, ਆਪਣਾ ਪੱਲਾ ਫੜਾ ਦਿਓ। ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜੇ ਕੱਢੇ ਸੀ ਆਪਣੇ ਲੜ ਲਾ ਕੇ, ਇੱਦਾਂ ਗੁਰੂ ਦਾ ਪੱਲਾ ਕੀ ਹੈ? ਗੁਰੂ ਦੀ ਸਰਨ ਆ ਜਾਣਾ, ਸੰਗਤ ਆ ਜਾਣਾ, ਸੰਗਤ 'ਚ ਬੈਠੇ ਗੁਰੂ ਦਾ ਪੱਲਾ, ਜੇ ਆਪਾਂ ਗੁਰੂ ਦਾ ਪੱਲਾ ਫੜਿਆ ਹੋਇਆ, ਗੁਰੂ ਦੀ ਸਰਨ ਆ ਜਾਣਾ, ਗੁਰੂ ਵਾਲੇ ਬਣ ਜਾਣਾ, ਨਾਮ ਰੂਪੀ ਪੱਲਾ, ਬਾਣੀ ਰੂਪੀ ਪੱਲਾ ਇਹ ਫੜ ਲਈਏ, ਅਤੇ ਅਸੀਂ ਸਾਨੂੰ ਪਰਮਾਤਮਾ ਕਿਰਪਾ ਕਰਕੇ ਪ੍ਰਲੋਕ ਤੱਕ ਦਾ ਰਸਤਾ ਵਿਖਾਏਗਾ। ਹਮ ਅੰਧੁਲੇ ਕੋ ਗੁਰ ਅੰਚਲ ਦੀ ਜੈ। ਹੇ ਵਾਹਿਗੁਰੂ, ਸਾਨੂੰ ਅੰਨਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਸਰਨ ਰੂਪੀ ਪੱਲਾ, ਸੰਗਤ ਰੂਪੀ ਪੱਲਾ, ਨਾਮ ਰੂਪੀ ਪੱਲਾ, ਬਾਣੀ ਰੂਪੀ ਪੱਲਾ ਫੜਾ ਦਿਓ। ਜਨ ਨਾਨਕ ਚੱਲਹਿ ਮਿਲਨ ਥਾ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਮਾਪਤੀ 'ਤੇ ਮਿਹਰ ਕਰਦੇ, ਜਨ ਨਾਨਕ ਚੱਲਹਿ ਮਿਲਨ ਥਾ। ਗੁਰੂ ਜੀ ਕਹਿੰਦੇ ਹਨ ਫਿਰ ਵਾਹਿਗੁਰੂ, ਅਸੀਂ ਦਾਸ ਤੁਹਾਡੇ, ਤੁਹਾਡੇ ਦੱਸੇ ਹੋਏ ਮਾਰਗ 'ਤੇ ਚੱਲਹਿ ਦਾ ਅਰਥ ਚੱਲ ਸਕਦੇ, ਮਿਲਨ ਥਾ ਦਾ ਅਰਥ ਮਿਲ ਕੇ। ਹੁਣ ਅੰਨਾ ਵਿਅਕਤੀ ਸੁਜਾਖੇ ਨਾਲ ਮਿਲ ਕੇ ਤੋਰ ਹੀ ਨਹੀਂ ਸਕਦਾ, ਇੱਕ ਦੀਆਂ ਅੱਖਾਂ ਹਨ ਇੱਕ ਦੀਆਂ ਹੈ ਨਹੀਂ, ਦੋਨੋਂ ਬਰਾਬਰ ਨਹੀਂ ਤੁਰ ਸਕਦੇ। ਹਾਂ, ਜਿਹੜਾ ਸੁਜਾਖਾ ਹੈ, ਜਿਹਦੀਆਂ ਅੱਖਾਂ ਹਨ, ਉਹ ਦੂਜੇ ਨੂੰ ਪੱਲਾ ਫੜਾ ਦੇ ਆਪਣਾ, ਤਾਂ ਉਹ ਜਿਹੜਾ ਸੂਰਮਾ ਬੰਦਾ ਹੈ, ਨੇਤਰਹੀਣ, ਉਹਦੇ ਨਾਲ ਨਾਲ ਤੁਰਿਆ ਜਾਏਗਾ। ਇਸ ਵਾਸਤੇ ਵਾਹਿਗੁਰੂ ਕਿਰਪਾ ਕਰ, ਨਾਮ ਰੂਪੀ, ਸਰਨ ਰੂਪੀ, ਬਾਣੀ ਰੂਪੀ ਪੱਲਾ ਫੜਾ ਦੇ ਸਾਨੂੰ। ਇਸ ਲਈ ਅਸੀਂ ਚੱਲਹਿ ਚੱਲ ਸਕਦੇ, ਮਿਲਨਥਾ ਤੇਰੇ ਨਾਲ ਮਿਲ ਕੇ, ਅਤੇ ਸਾਡੇ 'ਤੇ ਮਿਹਰ ਕਰ। ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਅੰਮ੍ਰਿਤ ਵੇਲੇ ਅਲਾਹੀ ਹੁਕਮ ਫਰਮਾਇਆ ਸਾਰੀ ਸੰਗਤ ਲਈ ਸਾਂਝਾ। ਇਸ ਹੁਕਮਨਾਮੇ ਦੀ ਵਿਚਾਰ ਕਰਦੇ ਹਾਂ ਔਰ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਹਾਂ ਔਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ, ਤਿੰਨਾਂ ਦਾ ਅੱਜ ਜਨਮ ਦਿਨ ਹੈ। ਪਿੰਡ ਰੋਡੇ ਬਾਬਾ ਜੋਗਿੰਦਰ ਸਿੰਘ ਜੀ ਪਿਤਾ, ਮਾਤਾ ਨਿਹਾਲ ਕੌਰ ਜੀ ਮਾਤਾ, ਤਿੰਨਾਂ ਦੇ ਗ੍ਰਹਿ ਵਿਖੇ 2 ਜੂਨ 1947 ਨੂੰ ਮਹਾਂਪੁਰਸ਼ਾਂ ਦਾ ਜਨਮ ਹੋਇਆ। ਸੋ ਅੱਜ ਕੌਮ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੀ ਹੈ। ਬਾਕੀ ਵਿਚਾਰ ਆਪਾਂ ਸ਼ਾਮ ਦੀ ਕਥਾ 'ਚ ਕਰਾਂਗੇ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸਮਾਤ ਬਖਸ਼ਣੀ, ਸਰਬੱਤ ਸੰਗਤ ਦੀ ਹਾਜ਼ਰੀ, ਚੱਲਿਆ ਕਦਮ, ਤਿਲ ਫੁੱਲ ਭੇਟਾਵਾਂ, ਸੇਵਾਵਾਂ, ਹਾਜ਼ਰੀਆਂ, ਰਸਤਾਂ ਬਸਤਾਂ ਮਹਾਰਾਜ ਦਰ ਪ੍ਰਮਾਣ ਕਰਨ, ਦਰੋਂ ਘਰੋਂ ਗੁਰਸਿੱਖੀ, ਸਿਦਕ ਭਰੋਸਾ, ਨਾਮਦਾਨ, ਬਖਸ਼ਣ ਕਾਰਜ ਰਾਸ ਕਰਨ, ਸ਼ੁਕਰ ਗੁਰੂ ਕਾ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਅਤੇ ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਮਿਹਰ ਕਰਨ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਹਿ ਅਰਦਾਸ ਜਿਉ ਪਿੰਡ ਸਾਂਭ ਤੇਰੀ ਰਾਸ, ਤੁਮ ਮਾਤ ਪਿਤਾ

ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲਣਾ ਜੀ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਪ੍ਰਿਥਮ ਆਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ।

ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰਿਮ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ। ਆਉਣ ਵਾਲੇ ਸ਼ਨੀਵਾਰ ਨੂੰ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੋ ਰਹੇ ਹਨ, ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪ ਜੀਆਂ ਨੇ ਵੱਧ ਤੋਂ ਵੱਧ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਹਾਜ਼ਰੀ ਭਰਨੀ ਹੈ ਜੀ। ਸੋ ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਨਾਲ ਸਤਨਾਮ ਵਾਹਿਗੁਰੂ ਦੇ ਜਾਪ ਕਰੀਏ।

ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।

ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗ ਹੈ ਹਰ ਜਨ ਬਣੇ ਦਰ ਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਬਾਰ ਤੁਮ ਧਨ ਧਨੀ ਉਦਾਰ ਉਦਾਸੀ ਸ੍ਰਵਨਨ ਸੁਣੀਅਤ ਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸਦਾਮਾ

ਚਾਰ ਪਦਾਰਥ ਦੇਤ ਨਾ ਬਾਰ ਸੋ ਕਹੋ ਟਲ ਗੁਰ ਸੇਵਿਆ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ

ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ।

ਤਿਉਂ ਚਾਲਹ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹਿਓ ਭਰਪੂਰ ਸਾਗਲ ਘਟ ਦੇ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤ ਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾਂ ਬਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰ ਹੀ ਤੈ ਪਰ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਓਪਤ ਪਰ ਲੋ ਏਕ ਨਿਮਖ ਤੋ ਘਰ ਆਨ ਨਾਹੀ ਸੰਸਾਰ ਉਜਿਆਰੋ ਨਿਰਮਰ ਕੋਟ ਪ੍ਰਾਸ਼ਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕੇ ਬਲ ਬਲ ਬਲ ਬਲ ਸਰ ਬਲਹਾਰ ਸਗਲ ਭਵਨ ਧਾਰੇ ਏਕ ਥੈ ਕੀਏ ਬਿਸਥਾਰੇ ਪੂਰ ਰਹਿਓ ਸਰਬ ਮੈਂ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਰਬਲਹਾਰ ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕ ਸੂਤ ਹੈ ਜਹਾਨ ਕਵਨ ਉਪਮਾ ਦੇ ਹੋ ਵੱਡੇ ਤੇ ਬਡਾਨ ਜਾਣੈ ਕੌਣ ਤੇਰੋ ਪਿਉ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕੇ ਬਲ ਬਲ ਬਲ ਬਲ ਸਰਬਲਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਬੰਤ ਆਨੰਤ ਰੂਪ ਨਿਰਮਲ ਵੇਗਾਸੀ ਗੁਣ ਗਾਵੈ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਆਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਤਾ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇਹ ਜਨ ਤ੍ਰਿਪਤੇ ਅਗਾਏ ਜੇ ਠਾਕਰ ਸੋ ਪ੍ਰਸੰਨ ਭਇਓ ਸਤ ਸੰਗਤ ਤੇਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਵਾ ਦੀਵਾਨ ਸੱਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹ ਪਵੈ ਅਮੁੱਲੋ ਜਿਹ ਕਿਰਪਾਲ ਹੋਇਓ ਗੋਵਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਧ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤਿਰ ਕੀਮ ਨ ਭਰੀਐ ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨ ਪਾਈ
ਅਗਾਹ ਗਹਿਉ ਨਹੀਂ ਜਾਏ, ਭੂਰ ਸਰਬ ਰਹਿਉ ਸਮਾਏ, ਜਹ ਕਾਟੀ ਸਿਲਕ ਦਿਆਲ ਪ੍ਰਭ, ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਉ, ਤੇ ਇਤ ਉਤ ਸਦਾ ਮੁਕਤੇ, ਪ੍ਰਭ ਦਾਤੋ ਦਾਤਾਰ, ਪਰਿਉ ਜਾਚਕ ਇਕ ਸਰਨਾ, ਮਿਲੈ ਦਾਨ ਸੰਤਰੇਨ, ਜਿਹ ਲਗ ਭਉ ਜਲ ਤਰਨਾ, ਬਿਰਤ ਕਰੋ ਅਰਦਾਸ ਸੁਨਹੋ, ਜੇ ਠਾਕੁਰ ਭਾਵੈ, ਦੇਹੁ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ, ਬਲੇ ਉਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਕਾਚੀ ਦੇਹ ਮੋਹ ਪੁਨ ਬਾਂਧੀ, ਸੱਠ ਕਟੋਰ ਕਚੀਲ ਕੋ ਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਵਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬੜੋ ਅਭਮਾਨੀ, ਪਾਰ ਧਨ ਪਾਰ ਅਪਵਾਦ, ਨਾਰ ਨਿੰਦਾ ਜਹ ਮੀਠੀ ਜੀ ਮਾਹੀ ਹਤਾਨੀ, ਬਲਵੰਚ ਛਪ ਕਰਤ ਅਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੇਲ ਧਰਮ ਦਇਆ ਸੁਚ ਨਾਸਤ, ਆਇਓ ਸਰਨ ਜੀ ਕੇ ਦਾਨੀ, ਕਰਨ ਕਾਰਨ ਸਮਰੱਥ ਸ੍ਰੀ ਧਰ, ਰਾਖ ਲਿਓ ਨਾਨਕ ਕੇ ਸੁਆਮੀ, ਕੀਰਤ ਕਰਨ ਸਰਨ ਮਨ ਮੋਹਨ, ਜੋਹਨ ਪਾਪ ਬਧਾਰਨ ਕਹੋ, ਹਰ ਤਾਰਨ ਤਰਨ ਸਮਰੱਥ ਸਵੈ, ਵਿਦ ਕੁਲੈ ਸਮੂਹ ਉਧਾਰਨ ਸੋ, ਚਿਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਧੋ, ਮੂਰਤ ਘਰੇ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਉ, ਹੋ ਚੋ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾਂ ਦੁਖ ਪਾਉ, ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰੋ, ਰੰਚ ਕਰੇਤ ਖੇਤ ਤਨ ਨਿਰਮਤ, ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੋਦੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰ ਬੰਧ ਪਉ, ਬੁੱਝਣ ਕੀ ਸਭ ਸੂਝ ਪਰੀ, ਵਰਦਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਨ ਦੀਨ ਮਾਇਆ ਕ੍ਰਮ, ਸਿਮਰ ਸੁਆਮੀ ਏਕ ਕਰੀ, ਕਰ ਗੈ ਲਿਹੋ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭ੍ਰਮ ਭਰੀ, ਰੇ ਮਨਮੂਸ ਬਿਲਾ ਮਹਿ ਗਰਬਤ, ਕਰਤਵ ਕਰਤ ਮਹਾ ਮੁਗਨਾ, ਸੰਪਤ ਧੋਲ ਝੋਲ ਸੰਗ ਝੂਲਤ, ਮਾਇਆ ਮਗਨ ਭ੍ਰਮਤ ਘੁਗਨਾ, ਸੁਤ ਬੰਤਾ ਸਾਜਨ ਸੁਖ ਬੰਧਪ, ਤਸ ਮੋਹ ਬੜਿਓ ਸੋ ਘਨ, ਬੋਇਓ ਬੀਜ ਅਹੰ ਮਮ ਅੰਕਰ, ਬੀਤਤ ਔਦ ਕਰਤ ਅਗਨਾ, ਮਿਰਤਮ ਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੂਖ ਭੁਖਣਾ, ਸਿਮਰ ਗੋਪਾਲ ਦਇਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ, ਦੇਹਨ ਗੇਹਨ ਨੇਹ ਨਨੀਤਾ, ਮਾਇਆ ਮਤ ਕਹਾਂ ਲਉ ਗਾਰੋ, ਛਤਰਨ ਪਤਰਨ ਚੌਰਨ ਚਾਵਰ, ਬਹਿਤੀ ਜਾਤ ਹਿਰਦੈ ਨਾ ਵਿਚਾਰੋ, ਰਥਨ ਅਸਵਨ ਗਜ ਸਿੰਘਾਸਨ, ਛਨਮੈ ਦਿਆ ਤਿਆਗਤ ਨਾਂਗ ਸੁਧਾਰੋ, ਸੂਰਨ ਬੀਰਨ ਮੀਰਨ ਖਾਨਮ, ਸੰਗਨ ਕੋ ਦ੍ਰਿਸ਼ਟ ਨਹਾਰ ਹੋ, ਕੋਟਨ ਓਟਨ ਕੋਸ ਨਾ ਛੋਟਾ, ਕਰਤਬ ਕਰ ਦੋ ਕਰ ਝਾਰ ਹੋ, ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ, ਉਲਟਤ ਜਾਤ ਬਿਰਖ ਕੇ ਛਾਂ ਰਹੋ, ਦੀਨ ਦਇਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰੋ ਅਗਮ ਅਪਾਰ ਹੋ, ਸ੍ਰੀ ਪਾਤ ਨਾਥ ਸਰਨ ਨਾਨਕ ਜਨ, ਹੇ ਭਗਵੰਤ ਕਿਰਪਾ ਕਰ ਤਾਰ ਹੋ, ਪ੍ਰਾਨ ਮਾਨ ਦਾਨ ਮਗ ਜੋਹਨ, ਹੀਤ ਚੀਤ ਦੇ ਲੇ ਲੇ ਪਾਰੀ, ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇ ਲੇ ਰਖੀ ਨਰਾਰੀ, ਧਾਵਨ ਪਾਵਨ ਕੁਰ ਕੁਮਾਵਨ, ਇਹ ਬਿਧ ਕਰਤ ਔਧ ਤਨ ਜਾਰੀ, ਕਰਮ ਧਰਮ ਸੰਜਮ ਸੁਚਨੇਮਾ, ਚੰਚਲ ਸੰਗ ਸਗਲ ਬਿਧਹਾਰੀ, ਪਸ ਪੰਖੀ ਬਿਰਖ ਅਸਥਾਵਰ, ਬਹੁਬਦ ਜੋਨ ਭ੍ਰਮਿਓ ਅਤ ਭਾਰੀ, ਖਿਨ ਪਲ ਚਸਾ ਨਾਮ ਨਹੀਂ ਸਿਮਰਿਓ, ਦੀਨਾ ਨਾਥ ਪ੍ਰਾਨ ਪਤ ਸਾਰੀ, ਖਾਨ ਪਾਨ ਮੀਠ ਰਸ ਭੋਜਨ, ਹੰਤ ਕੇ ਬਾਰ ਹੋਤ ਕਤ ਖਾਰੀ, ਨਾਨਕ ਸੰਤ ਚਰਨ ਸੰਗ ਉਧਰੇ, ਹੋਰ ਮਾਇਆ ਮਗਨ ਚੱਲੇ ਸਭ ਡਾਰੀ, ਬ੍ਰਹਮਾਦਿਕ ਸਿਵ ਛੰਦ ਮਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮਨਿੰਦਰ ਖੋਜ ਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਦੇਵ ਅਰ ਦਾਨਵ, ਇਕ ਤਿਲ ਤਾਕੋ ਮਰਮ ਨ ਪਾਵਤ, ਪ੍ਰੈ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਕੈ ਦਰਸ ਸਮਾਵਤ,
ਤਿਸੇ ਤਿਆਗ ਆਨ ਕੋ ਜਚ ਹੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਤ ਤੁਝੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੋਪ ਗੁਵਾਰ ਭਰਿਓ ਹੈ ਇਹ ਤਾਂ ਗਭ ਆਕਾਸ ਨ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹਿ ਜਿਸ ਧਾਏ ਮਹਾ ਬਿਖਿਆ ਕਹੋ ਪਰ ਤਨ ਛੀਨ ਅਗਿਆਨ ਹਰਿਓ ਹੈ ਜੋਵਨ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਪਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਦ ਸੁਰ ਤ੍ਰਿਸ਼ਨਾ ਬਿਨਸ ਜਾਹੇ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਰ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਨ ਅਧਾਰੀ ਓਟ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਵਿਧੇ ਮਨ ਦਰਸ ਮਗ ਪਾਪਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨ ਸਾਗ ਸਬੋਰ ਚਲੈ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਂਤੀ ਵਿਚਰੈ ਅਨਕ ਸ਼ਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧ ਹੈ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚਰਕ ਕਰ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥੱਟ ਹੈ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੈ ਰਦਾ ਬਸਾਵੋ ਤਾ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੈ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਜਨਕਾਦ ਜੁਗਤ ਜੋਗੇਸ਼ਰ ਹਰ ਰਸ ਪੂਰਨ ਸਰਬ ਕਲਾ ਗਾਵੈ ਸਨਕਾਦ ਸਾਧ ਸਧਾਦਕ ਮੁਨਜਨ ਗਾਵੈ ਅਛਲ ਚਲਾ ਗਾਵੈ ਗੁਣ ਧੋਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੈ ਕਪਲਾਦ ਆਦ ਜੋਗੇਸ਼ਰ ਅਪਰੰਪਰ ਅਵਤਾਰ ਵਰੋ ਗਾਵੈ ਜਮ ਦਗਨ ਪਰਸ ਰਾਮੇਸ਼ਰ ਕਰ ਕਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਗੁਣ ਵਰਨ ਚਾਰ ਖੜ ਦਰਸਨ ਬ੍ਰਹਮਾਦਿਕ ਸਮਰੰਥ ਗੁਣਾ ਗਾਵੈ ਗੁਣ ਸੇਸ ਸਹਿਸ ਜਹ ਬਾਰਸ ਆਦ ਅੰਤ ਲਿਵ ਲਾਗ ਧੁਨਾ ਗਾਵੈ ਗੁਣ ਮਹਾਂਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਤੰਤਰ ਸ੍ਰੇਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੈ ਸਨਕਾਦ ਆਦ ਜਨਕਾਦ ਜੁਗ ਹੈ ਲਗ ਧਨ ਧਨ ਗੁਰ ਧਨ ਜਨਮ ਸਕੈਥ ਭਲੋ ਜਗ ਪਾਤਾਲ ਪੁਰੀ ਜੈਕਾਰ ਧੁਨ ਕਵਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕਿਸਨ ਮਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਪਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ
ਭਗਤ ਬੇਣ ਗੁਣ ਗੁਣ ਰਵੈ ਸਹਿਜਾਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਆਵਰ ਨ ਜਾਣੈ ਸੁਖ ਦਿਉ ਪ੍ਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਵ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਾਇਆਲ ਭਗਤ ਨਾਗਾਦ ਭਯੰਗਮ ਮਹਾਂਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਵਿਆਕਰਨ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰੇਸ਼ਟ ਸਵਾਰੀਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸੱਚ ਸਮਾਇਓ ਮਾਂ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਲਰਾਓ ਸਪਤ ਪਾਤਾਲ ਬਸੰਤੋ ਭਰਥੁਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਕਵ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਧਨ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਛੱਜ ਸੁਰ ਨਾਰ ਗਣ ਮੁਨ ਬੋਹਿਜ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਬਰਜ ਪੰਚ ਭੂਤ ਏਕ ਕਾਰ ਰਾਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ ਰਥ ਓਨ ਮਨ ਲੇਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਬਦ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਸਬਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵਾ ਸਬਦ ਸਾਰ ਗਾਖੜੀ ਬਿਖ ਮਕਾਰ ਤੇ ਨਿਰਭਵ ਉਤਾਰ ਕੀਏ ਨਿਰਭਾਰ ਸਰਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੇ ਭੂਤ ਸਦੀਵ ਪਰਮ ਪਿਆਰ ਕੋ ਕੀਰਤ ਕਲ ਸਹਾਰ ਸਬਦ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਸ ਬਥਾਰ ਸਾਧਕ ਸਿੱਧ ਸੋ ਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਵਿਧਾਰ ਸੰਸਾਰ ਤਾਪ ਨਿਵਾਰ ਆਦਮਾ ਆਤਮਾ ਤ੍ਰਿਬਦ ਤੇਰਾ ਏਕ ਲੈ ਅਵਤਾਰ ਕਹ ਕੀਰਤ ਕਲ ਸਹਾਰ।

ਸੰਸਾਦ ਅਜਗਰ ਜਿਨ ਕੀਆ ਓਨ ਮਾਨ। ਹਰ ਹਰ ਦਰਸ ਸਮਾਨ ਆਤਮਾ ਬੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ। ਜਾ ਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸਥਾਨ। ਪਹਿਰ ਸੀਲ ਸੁਨਾਹੋ ਸਖਤ ਬਿਦਾਰ ਕੋਹ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਹਿਣ ਜਗਤਰ ਗੁਰ ਪਰ ਸਮਰਾਰ। ਦ੍ਰਿਸ਼ਟ ਧਾਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਬਸ ਕਰਨ ਸਰਣ ਜਾਚਕ ਪ੍ਰਿਤ ਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ। ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗਾ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹਾ ਕਰਨ ਸੋ ਇੱਛਾ ਚਾਰ ਹੈ ਦ੍ਰਮ ਸਪੂਰ ਜੋ ਨਿਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਓ ਸਰਬਗਤ ਅਲੱਖ ਵਡਾਣੀ ਸਹਿਜ ਭਾਈ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣਤਾ ਪਾਇਓ ਸਰ ਸੰਤੋਖ ਗ੍ਰਾਹ ਜਲਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸਨ ਲਹਿਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਉ ਹਦਰਤ ਦੀਓ ਗਰਲ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ ਰਿਧ ਵਿਗਾਸ ਜਾਗਿਓ ਅਲੱਖ ਕਲ ਧਰੀ ਜੁਗੰਤਰ ਸਤਿਗੁਰੂ ਸਹਿ ਸਮਾਦ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਪਿਖੰਤ ਕਲ ਮਲ ਤ੍ਰਸਨ ਸਾਧ ਰੰਗ ਸਹਿਜ ਕਲ ਉਚਰ ਜਸ ਜੰਪੋ ਲਹਿਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰਹਿ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸਿਆ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਵਜਨ ਕਲ ਬਖਾਣ ਦਰਸਨ ਪਰਸਿਆ ਗੁਰੂ ਕੈ ਸੱਚ ਜਨਮ ਪਰਵਾਨ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ ਸਦਾ ਸੁਖ ਮਨ ਬਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਭ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹ ਟਲ ਗੁਰ ਸੇਵੀਐ ਐਨ ਸਸਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਉ ਜੇਨ ਸਰਬ ਸਿੱਧੀ ਕਾਵਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸਾਖ ਤਰੋਵਰ ਮਵਲ ਸਰਾ ਉੱਤਰ ਦੱਖਣੈ ਪਵ ਅਰ ਪਚਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਚਮ ਧਰਿਆ ਸੋਏ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰ ਸਿਮਰੈ ਨਖੇਤਰ ਅਬਰ ਧਰੂ ਮੰਡਲ ਨਾਰਦਾਦ ਪ੍ਰਹਲਾਦ ਵਰਾ ਸਸਿਰ ਅਰ ਸੂਰ ਨਾਮ ਓਲਾਸੈ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤ ਪਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵ ਜਲ ਤਰਿਆ ਉਦੋ ਅਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖਹਰਿਆ ਸੋਈ ਨਾਮ ਅਛਲ ਭਗਤ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ ਚਿਤ ਨਾਮ ਲਾਗ ਤੇ ਤੀਸ ਧਿਆਵੈ ਜਤੀ ਤਪੀਸਰ ਮਨ ਬਸਿਆ ਸੋਈ ਨਾਮ ਸਿਮਰ ਗੰਗੇਵ ਪਿਤਾ ਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗਤ ਉਧਰਿਆ ਸੋਈ ਨਾਮ ਅਛਲ ਭਗਤ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ
ਨਾਮ ਕਿਤ ਸੰਸਾਰ ਕਿਰਨ ਰਬ ਸੁਰ ਤੁਰ ਸਖ ਉੱਤਰ ਦੱਖਣ ਪੁੱਬ ਦੇਸ ਪਛਮ ਜਸ ਭਖ ਜਨਮ ਤਾਂ ਇਹੋ ਸਕਿਆਤ ਜਿਤ ਨਾਮ ਹਰ ਦੈ ਨਵਾਸ ਸੁਰ ਨਰ ਗਣ ਗੰਧਰਬ ਛੇ ਦਰਸ਼ਨ ਆਸਾਸ ਭਲੋ ਪ੍ਰਸਿੱਧ ਤੇ ਜੋ ਤਨੋ ਕੱਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜੇ ਨਾਮ ਸਮਾਧਿਓ ਹਰਖ ਸੋਗ ਸਮਕਰ ਸਹਾਰੇ ਨਾਮ ਸਰੋਮਣ ਸਰਬ ਮਹਿ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤਸਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਇ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਾਵਲ ਤੁਜਾ ਸੇਤ ਵੈਕੁੰਠ ਬੀਣਾ ਪਰ ਸਹਿ ਸੰਤ ਪਿਆਰ ਜੈ ਕਰਤਾਰ ਹੈ ਸੰਯੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਰਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਤ ਜਨਮ ਕਲ ਉਚਰੈ ਗੁਰ ਪਰ ਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣ ਸਿਰ ਸਨਮੁਖ ਮੁਖ ਜੋ ਵੈ ਹਿਰਦੈ ਵਸੈ ਵਾ ਵਾਂਗ ਜੋ ਤੀਨ ਲੋਕਾਂਤਰ ਮੋਹੈ ਸਦਾ ਹਿਰਦੈ ਵਸੈ ਅਕਹੀਓ ਸੋਏ ਰਸ ਤਨ ਹੀ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ ਮਹਿਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰੂ ਤਿਲਕ ਸਰਬ ਇੱਛ ਤਿੰਨ ਪਾਇਓ ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰ ਸਕਿਆਤ ਹੱਥ ਲੱਗਾ ਹੈ ਗੁਰ ਅਮਰ ਪੈ ਜੀਹ ਤਾਂ ਪਰ ਸਕਿਆਤ ਜੀਹ ਗੁਰ ਅਮਰ ਪਣਿਜੈ ਨੈਣ ਤਾਂ ਪਰ ਸਕਿਆਤ ਨੈਣ ਗੁਰ ਅਮਰ ਪਖਿਜੈ ਸ੍ਰਵਣ ਤਾਂ ਪਰ ਸਕਿਆਤ ਸ੍ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਿਕਿਆਇਤ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁੱਖ ਤੇ ਨਰ ਨੋ ਧਨ ਨਹਿ ਨੋ ਕਹੀ ਹੈ ਤੇ ਨਰ ਸੋਕ ਨੋ ਹੂਐ ਤੇ ਨਰ ਆਸੇ ਅੰਤ ਨ ਲਹੀਐ ਤੇ ਨਰ ਸੇਵ ਨੋ ਕਰ ਹੈ ਤੇ ਨਰ ਸਹਿ ਸਹਿ ਸਮਪ ਹੈ ਤੇ ਨਰ ਦੁਲੀਚੈ ਬਹ ਹੈ ਤੇ ਨਰ ਉਥਪ ਬੇਥਪ ਹੈ ਸੁਖ ਲਹ ਹੈ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਧ ਤੇ ਸਕੈਤ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪ੍ਰਸੰਨ ਜੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹਿ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇੱਕ ਸਮਹਿ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਤੀਸ ਨਖੀਣੋ ਇੱਕੋ ਜੇ ਲਾਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਪਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮ ਹੈ ਸਮਾਣੀ ਜੇ ਮਤ ਤਰਲੋਚਨ ਚਿਤ ਭਗਤ ਕੰਬੀਰ ਹੈ ਜਾਣੀ ਰੁਕ ਮੰਗਤ ਕਰਤੂਤ ਰਾਮ ਜੰਪੋ ਨਿਤ ਪਾਈ ਅੰਮ੍ਰਿਤ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਜਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬੇਨਾਸ ਹੈ ਗੁਰ ਅਮਰਦਾਸ ਪਰਸੀਐ ਸਿਰ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕ ਹੈ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕ ਹੈ ਇੱਕ ਬਿਨ ਦੁਗੁਣ ਜੋ ਤੋ ਰਹਿ ਜਾ ਸੁਮੰਤਰ ਮਾਨ ਵਹਿਲ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਬ ਰਹਿਓ ਚਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਬਖਾਣੋ ਜੋ ਗੁਣ ਅਲਖ ਅਗੰਮ ਤਿਨੈ ਗੁਣ ਅੰਤ ਨ ਜਾਣੋ ਬੋਹਿਥੋ ਬੁਧਾਤੈ ਨਿਰਮਯੋ ਸਭ ਸੰਗਤ ਕੁਲ ਉਧਰਨ
ਗੁਰ ਅਮਰਦਾਸ ਕੀਰਤ ਕਹਿ ਤਰਾਹੇ ਤਰਾਹੇ ਤੋ ਪਾਸਰਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਹ ਸਿੱਖੈ ਸੰਗ ਰਹਿਓ ਤਤ ਹਰ ਚਰਨ ਮਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਪ ਸਰ ਸੰਤੋਖ ਪਿਕ ਦਰਸ਼ਨ ਗੁਰ ਸਿੱਖੈ ਸਰਨ ਪਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ ਭਗਤ ਭਾਈ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੌਹਰ ਦਰਿਆਉ ਪਲਕ ਡਵੰਤ ਹਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਬੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਰ ਸੰਗਤ ਹਾਂ ਤਕੋ ਤੇਰਾ ਹੁਕਮ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਪਾ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਬ ਤੂੰ ਰੱਖੈ ਤਿਵ ਰਹੋ ਭਿੱਖੇ ਕੀ ਗੁਰ ਗਿਆਨ ਅਰ ਧਿਆਨ ਤਰਸੋ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿਤਹਿ ਲਿਬਲਾਵੈ ਕਾਮ ਕ੍ਰੋਧ ਬਸ ਕਰੈ ਪਵਨ ਉਡੰਤ ਨ ਧਾਵੈ ਨਿਰੰਕਾਰ ਕੈ ਬਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਆ ਹੈ ਮੁਖੋਂ ਇਹ ਪੰਡਿਤ ਮਿੱਠੇ ਬਰਸ ਏ ਕਹੋ ਫਿਰਿਓ ਕਿਨੈ ਨਹੁ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹਾਂ ਕਿਆ ਕਹੋ ਗੁਰ ਦਈਏ ਮਲਾਇਓ ਭਿਖਿਆ ਜਿਬ ਤੂੰ ਰੱਖੈ ਤਿਬ ਰਹੋ ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਹਿਓ ਭਗਤ ਸੀ ਲੈ ਸਰ ਲੜਿਓ ਭੈ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਪੂਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸੱਲ ਭਣ ਤੈ ਦਲ ਜਿਤੋ ਇਵ ਜੁਧ ਕਰ ਕਨ ਹਰ ਬੂੰਦ ਬਸੋ ਰੋਮਾਵਲ ਕੁਸੁਮ ਬਸੰਤ ਗਨੰਤ ਨ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰਪ੍ਰਸਾਦ ਹਰ ਗੁਣ ਸਦ ਗਾਵੋ ਗਾਉਣ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨੈ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਨਾਸੀ ਅਵਗਤ ਧਿਆਇਓ ਤਿਸ ਪੇਟੇ ਦਾਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਚੰਪੈ ਜਾਂਪੋ ਗੁਣ ਬਿਮਲ ਸੋ ਜਨ ਜਨ ਕੇਰੇ ਅਮੈ ਨਾਮ ਜਾ ਕੋ ਫੁਰਿਆ ਇਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਛੁੱਟਤ ਪ੍ਰਵਾਹ ਅਮੈ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪਵਜਿਨਹੋ ਸੇਵਾ ਕਰੀਆ ਤਿਨ ਭਉ ਨਿਵਾਰ ਅਨਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਬ ਕਲ ਠਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਸਤਿਗੁਰੂ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਬਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰਹਿ ਲਹਾ ਸਤਿਗੁਰੂ ਦਇਆਲ ਹਰ ਨਾਮ ਦ੍ਰੜਾਇਆ ਤਿਸ ਪ੍ਰਸਾਦ ਬਸ ਪੰਚ ਕਰੇ ਕਬ ਕਲ ਠੁਕਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਪਰੇ ਅਨਭਉ ਅਨੁਮਾਨ ਅਕਲ ਲਿਵ ਲਾਗੇ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ
ਮੇਟਿਆ ਜਨਮਾਂਤ ਮਰਨ ਭਉ ਭਾਗਾ ਸਿਤਲਾ ਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਨੇ ਗੁਰੂ ਰਾਮਦਾਸ ਸਰ ਅਭਰ ਭਰੇ ਅਭਰ ਭਰੇ ਪਾਇਓ ਅਪਾਰ ਹਿਰਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿ ਸੇ ਤੁਈ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੋ ਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਗਾਸੈ ਮਿਲਤ ਸਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸੁਨਾਹੋ ਮਫੁਟੈ ਸਤਿਗੁਰ ਪਰਵਾਨ ਬਿਧ ਨ ਸਿਰਿਓ ਜਗ ਜਸਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦਰੜਾਇਓ ਨਾਭ ਨਿਧ ਨਾਮ ਨਿਧਾਨ ਰਿੱਧ ਸਿੱਧਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦਰੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁੱਬਲੇ ਨਾ ਹੁਟੈ ਸਤਿਗੁਰ ਸ਼ਬਦ ਅਥਾਹੋ ਅਮੈ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਾਵਿਓ ਜਗਤ ਗੁਰ ਬਚਨ ਤਰਾਇਓ ਅਵਗਤ ਅਗੋਚਰ ਅਪਾਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤ ਹੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਆ ਹੈ ਧਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿਜ ਸ਼ਾਵਾਨ ਸੰਤੋਖ ਸਰਾਇ ਚੋ ਸਦਾ ਸੀਲ ਸਨਾਹੋ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਤ ਬੋ ਹੈ ਆਜੋ ਨਿਉ ਭਲੋ ਅਮਲ ਸਤਿਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਵਾਸ ਗੁਰਜਨ ਕੋ ਸੋ ਪ੍ਰਸੰਨ ਨਾਮ ਹਰਿ ਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰਜਨ ਕੋ ਸੋ ਪ੍ਰਸੰਨ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲਤਾਰੈ ਪਰਚੋ ਪ੍ਰਮਾਨ ਗੁਰ ਪਾਇਓ ਤਿਨ ਸਕੈ ਥੋ ਜਨਮ ਜਗ ਸ੍ਰੀ ਗੁਰ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਪੋ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਅਕਥ ਕਥਾ ਅਮਰਾ ਪੁਰੀ ਜਿਸ ਦੇ ਸੁਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ

ਮੱਖਣ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਬਖਿਆਤਾ ਐਨਸ ਧਿਆਨ ਧਾਵੈ ਪਾਲਕ ਨ ਸੋਵੈ ਜੀਉ ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲੇਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲੇਵ ਲਾਈ ਹੈ ਹੁਣ ਜਾਣੈ ਕੋ ਤੇਰਾ ਅਪਾਰ ਨਿਰਪਉ ਨਿਰੰਕਾਰ ਅਕਥ ਕਥਨ ਹਾਰ ਤੁਜਹਿ ਬੁਝਾਈ ਹੈ ਭਰਮ ਭੁਲੇ ਸੰਸਾਰ ਛੁਟੋ ਜੁਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰ ਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਨਸ ਜਪ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸ੍ਰੇਉ ਏਕ ਮੁਖ ਰਸਨਾ ਰਸ ਹੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅਨੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨ ਗੁਰ ਰਿਦ ਧਾਰ ਨਲ ਕਬ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨ ਸੁਵਾਸ ਜਾਸ ਸਿਮਰਤ ਅਨ ਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਵਾਰੇ ਜੀ ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕਿਨ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸ ਧਾਰੇ ਉਤਾਰਤ ਆਰ ਬਿਓਮ ਆਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੋਰ ਨਰ ਸਬਤ ਸਮੁੰਦਰ ਕੇ ਧਾਰੇ ਉਤਰ ਭਵਨ ਜਾਸ ਸੋਏ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚਹੋ ਕੰਚਨ ਭਾਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਇਆ ਜਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦਿਜੈ ਜਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸਬਦ ਸਾਖੀ ਸੋ ਸੱਚਹਿ ਘਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋਹਤੇ ਰਹੈ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਬਦ ਸਪੁੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹੇ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਾਥ ਕਲ ਜੁਗ ਸੁਨਤ ਸਮਾਧ ਬਾਜਤ ਜਿਸ ਕੇਰੇ ਪੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਾਜਤ ਤਹਿ ਨੇਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇ ਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ।

ਪੜਤ ਪੂਰੇ ਤਹਿ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ, ਰਾਖੋ ਦਾਸ ਪਾਠ ਕੀ ਲਾਜ, ਝੋਲਣਾ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਨਿਓ, ਸ਼ਬਦ ਹਰ ਹਰ ਜਪੈ, ਨਾਮ ਨਵਨਿਧ ਅਪੈ, ਰਸਨ ਐਨ ਸਰਸੈ, ਸਤ ਕਰ ਜਾਨਿਓ, ਪੁਨ ਪ੍ਰੇਮ ਰੰਗ ਪਾਈਐ, ਗੁਰਮੁਖ ਧਿਆਈਐ, ਅਨ ਮਾਰਗ ਤਜੋ ਭਜੋ ਹਰ ਗਿਆਨਿਓ, ਬਚਨ ਗੁਰ ਰਿਧ ਧਰੋ, ਪੰਚ ਭੂ ਵਸ ਕਰੋ, ਜਨਮ ਕੁਲ ਉਧਰੋ, ਦੁਆਰ ਹਰ ਮਾਨਿਓ, ਜਾਉ ਤਾ ਸਭ ਸੁਖ ਇਤ ਉਦ ਤੁਮ ਵੰਛ ਬੋ, ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਨਿਓ, ਗੁਰੂ ਗੌਰ ਗੁਰੂ ਗੌਰ ਗੁਰੂ ਜਪ ਸਤ ਕਰ, ਅਗਮ ਗੁਣ ਜਾਨ ਨਿਧਾਨ, ਹਰ ਮਨ ਤਰੋ ਧਿਆਨ, ਐਨਸ ਕਰਹੋ ਬਚਨ ਗੁਰ ਰਿਦਤ ਹਰ, ਪਨ ਗੁਰੂ ਬਿਮਲ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰਹੋ, ਸੰਤ ਗੁਰਸਿਖ ਤਰਹੋ, ਨਾਮ ਸੱਚ ਰੰਗ ਸਰ, ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ, ਮੁਗਦ ਮਨ ਭ੍ਰਮ ਤਜਹੋ, ਨਾਮ ਗੁਰਮੁਖ ਭਜਹੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਗੁਰੂ ਗੁਰ ਗੁਰ ਕਰਹੋ, ਗੁਰੂ ਹਰ ਪਾਈਐ ਉਦ ਗੁਰ ਗਹਿਰ ਗੰਭੀਰ, ਬੇਅੰਤ ਹਾਰ ਨਾਮ ਨਗ ਹੀਰ ਮਾਣ, ਮਿਲਤ ਲੈ ਭਲਾਈਐ, ਪਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ, ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ, ਅੰਮ੍ਰਿਤ ਪ੍ਰਵਾਹ ਛੁੱਟ ਕੰਧ ਸਾਧ ਦੁਆਰ ਜਿਸ, ਗਿਆਨ ਗੁਰ ਬਿਮਲ ਸਾਰ ਸੰਤ ਸਿੱਖ ਨਹਾਈਐ, ਨਾਮ ਨਿਰਵਾਨ ਨਿਧਾਨ ਹਰ ਉਰ ਧਰਹੋ, ਗੁਰੂ ਗੁਰ ਗੁਰ ਕਰਹੋ, ਗੁਰੂ ਹਰ ਪਾਈਐ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ, ਜਾ ਕੀ ਸੇਵ ਸੇਵ ਸਿੱਧ ਸਾਧਕ, ਸੁਰ ਅਸੁਰ ਗਣ ਤਰਹਿ ਤੇ ਤੀਸ, ਗੁਰਬਚਨ ਸੁਨ ਕੰਨ ਰੇ, ਫੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ, ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ, ਤਰਹਿ ਨਾਰਦਾਦ ਸਨਕਾਦ ਹਰ ਗੁਰਮੁਖੈ ਤਰਹਿ, ਇਕ ਨਾਮ ਲਗ ਤਜੋ ਰਸ ਅਨ ਰੇ, ਦਾਸ ਬੇਨਤ ਕਹੈ ਨਾਮ ਗੁਰਮੁਖ ਲਾਹੈ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ, ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ, ਸਤ ਯੁਗ ਜਿਨ ਧਰੂ ਪਰ, ਸ੍ਰੀ ਪ੍ਰਹਲਾਦ ਭਗਤ ਉਧਰੀਹੰ, ਹਸਤ ਕਮਲ ਮਾਥੇ ਪਰ ਧਰੀਆਂ, ਅਲੱਖ ਰੂਪ ਜੀ ਲਖਿਆ ਨਾ ਜਾਈ, ਸਾਧਕ ਸਿੱਧ ਸਗਲ ਸਰਣਾਈ, ਗੁਰ ਕੇ ਬਚਨ ਸਤ ਜੀ ਧਾਰ ਹੋ, ਮਾਨਸ ਜਨਮ ਦੇਹ ਨਿਸਤਾਰ ਹੋ, ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਾਪਾਈਐ, ਗੁਰ ਬਿਨ ਮੁਕਤ ਨਾ ਹੋਈ, ਗੁਰੂ ਨਾਨਕ ਨਿਕਟ ਵਸੈ ਬਨਵਾਰੀ, ਤੈਂ ਲਹਿਣਾ ਥਾਪ ਜੋਤ ਜਗ ਧਾਰੀ, ਲਹਿਣਾ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਅਪਿਓ ਹਰ ਨਾਮ ਅਖੈ ਨਿਧ ਚੌਹ ਜੁਗ, ਗੁਰ ਸੇਵਾ ਕਰ ਫਲ ਲਹੀਂ, ਬੰਧਹਿ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਂ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨ, ਸਤਿਗੁਰ ਗੁਰ ਸੇਵ ਅਲੱਖ ਗਤ ਜਾ ਕੇ, ਸ੍ਰੀ ਰਾਮਦਾਸ ਤਾਰਨ ਤਰਨ, ਜੈ ਅੰਮ੍ਰਿਤ ਬਚਨ ਬਾਣੀ, ਸਾਧੂ ਜਨ ਜਪ ਹੈ ਕਰ ਬਚਿਤ ਚਾਹੋ, ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰਦਰਸ਼ਨ, ਪਰਸਨ ਪਰਮ ਪਵਿੱਤਰ ਗਤੇ, ਜੀਤੈ ਜਮ ਲੋਕ ਪਤਤ ਜੇ ਪ੍ਰਾਣੀ, ਹਰ ਜਨ ਸਿਵ ਗੁਰ ਗਿਆਨ ਰਤੇ, ਰਾਘਵੰਸ਼ ਤਿਲਕ ਸੁੰਦਰ ਦਸਰਥ ਘਰ, ਮੁਨ ਬੰਛਾ ਜਾ ਕੀ ਸਰਣ, ਸਤਿਗੁਰ ਗੁਰਸੇਵ ਅਲੱਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ, ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ, ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦ ਵੀ ਉੱਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲ।

निरंजन जचना गुर प्रसाद पाया परमार्थ सरसंग सेती मन खचना किया खेल बड़ मेल तमासा वाह गुरु तेरी सब रचना अगम अनंत अनाद आद जिस कोय न जाने सह ब्रंच तर ध्यान नितह जिस वेद बखाने निरंकार निर्वैर अवर नहीं दूसर कोई भंजन गण समथ तरन तारण प्रभ सोई नाना प्रकार जिन जग कियो जन मथुरा रसना रस श्री सत नाम करता पुरख गुरु रामदास चित है बसै गुरु समरथ गह करिया ध्रुव बुद्ध समत समारण कौ पुन त्रम तुजा फैरंत सदा अग पुंज तरंग निवारण कौ मथुरा जन जान कही जी साच सो और कछु ना बेचारण कौ हर नाम बोहित बडो कल मैं पव सागर पार उतारन को संत ही सतसंगत संग सो रंग रते जिस गावत है धर्म पंथ धर्यो धरनी तर आप रहे लिव धारन तावत है मथुरा पन भाग भले उनके मन इच्छित ही फल पावत है रब के सुत को तिन त्रास कहां जो चरण गुरु चित लावत है निर्मल नाम सुदा पर पूरन शब्द तरंग प्रगटत दिन आगर गहर गंभीर अथाह आत वड सुबर सदा सब दरत नागर संत मराल करह कंतूहल तिन जम त्रास मिट्यो दुख कागर कल युग दुर्द दूर कर बेको दर्शन गुरु सगल सुख सागर जाको मनो ध्यान तर फिरत सगल जुग कब हुक को पावा आत्म पर गस को वेद बाणी सहित ब्रंच जस गावा जाको सैब मुन गह न तो जात को भलास को जाको जोगी जति सिद्ध साधक अनेक तप जटा जूट भेख किए फिर तो उदास को सो तिन सतगुरु सुख पाए कृपा धारी जी नाम की बड़ाई दई गुरु रामदास को नाम निधान ध्यान अंतर्गत तेज पुंज तह लोग परगासे देखत दर्श भटक भ्रम भजत दुख पर हर सुख सहज बिगासे सेवक सिख सदा अत लुभत अल समूह ज्यो कुसम सुवासे विद्यमान गुर आप थप्यो थिर सचो तख्त गुरु रामदास तार्यो संसार माया मद मोहित अमृत नाम दियो समरथ फुन कीरत बंत सदा सुख संपत रिद अर सिद्ध न छोड़े साथ दान बड़ो अत बंत महाबल सेवक दास कहो एह तथ ताहे कहां प्रवाह काहू की जाके बसीस धर्यो गुर हथ तीन भवन भरपूर रहो सोई अपन सरस कियो ना जगत कोई आपन आप ही उपायो सुर नर असुर अंत नहीं पायो नहीं अंत सुरे असुर है नार गण गंधर्व को जंत फिरे अवनाशी अचल अजोने संपहो पुरखोत्तम अपार परे कर्ण कारण समरथ सदा सोई सर्व जी मन त्यायो श्री गुरु रामदास जयो जय जग मैं तय हर परम पद पायो सतगुरु नानक भगत करी एक मन तन मन धन गोबिंद दियो अंगद अनंत मूर्त निज तारी अगम ज्ञान रस रस्यो हियो गुरु अमरदास करतार कियो बस वाहो वाहो कर त्यायो श्री गुरु रामदास जयो जय जग मह तय हर परम पद पायो नारद ध्रुव प्रहलाद सुदामा पव भगत हर के जुगनु अम्बरीक जय देव तरलोचन नामा अवर कबीर भण तिनको अवतार भयो कल पिंतर जस जगतर पर छायो श्री गुरु रामदास जयो जय जग मह तय हर परम पद पायो मनसा कर समरंत तुजै नर काम क्रोध मिट्यो ज्योतिन बाचा कर समरंत तुजै तिन दुख दरिद्र मिट्यो जोखिण कर्म कर तो दर्स परस पारस सर बल पट जस गायो श्री गुरु रामदास जयो जय जग मह तय हर परम पद पायो
ਜੈ ਸਤਿਗੁਰ ਸਿਮਰੰਤ ਨੈਨ ਕੇ ਤਿਮਰ ਮਿਟਹਿ ਖਿਨ ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਟਾਵੈ ਜੈ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋਡਿਓ ਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿੰਦਰ ਅੰਧਿਆਰ ਕੋ ਨਾਸ ਕਾਵ ਕੀਰਤ ਜੋ ਸੰਤ ਚਰਨ ਮੁੜ ਲੱਗ ਗਏ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਪਿਵ ਗੁਰ ਅਮਰਦਾਸ ਕਾ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲੀ ਅਗਰ ਪ੍ਰਗਟ ਸੁਵਾਸ ਧਰੂ ਪ੍ਰਹਿਲਾਦ ਕੁਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਿਖਤ ਹਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਹੀ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜਿਹੀ ਕਛ ਕਹੀ ਨਾ ਜਾਈ ਸੋਢੀ ਸ੍ਰਿਟ ਸਗਲ ਤਾਰਨ ਕੋ ਆਵ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇਕ ਉਤਮ ਪੰਧ ਸੁਣਿਓ ਗੁਰਸੰਗਤ ਤਹਿਮਲਾਂਤ ਜਮ ਤਰਾਸ ਮਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਮੋਹ ਮਲ ਬੈ ਵਸ ਕੀਓ ਕੰਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਪਾਪ ਸਾਗਰ ਬੰਧਿਓ ਸਿਖ ਤਾਰੇ ਸੋ ਪ੍ਰਸੰਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰਨਰ ਸਾਧਕ ਸਿੱਧ ਸਿੱਖ ਸੇਵੰਤ ਧੁਰ ਹੈ ਧੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤਰਹ ਲੋਅ ਅਗਮ ਨਿਗਮ ਉਧਰਨ ਜਰਾ ਜੰਮ ਹੈ ਆਰੋਹੈ ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸੋਈ ਪੁਰਖ ਅਚਲ ਅਬਨਾਸੀ ਜੈ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕੋ ਜੈਤ ਵਾਰ ਹਰ ਜਨ ਕੋ ਪਾਇਓ ਸਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜਭਾਗੀ ਉਨ ਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦਰੜਾਇਓ ਆਗਮੈ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਵਰਤਾਇਆ ਸਤਯੁਗ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੇ ਸੰਭਵਿਓ ਸੋ ਜਸ ਕਲ ਕਵੀਅਨ ਵਖਾਣਿਓ
ਗੁਰ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ, ਗੁਰ ਰਾਮਦਾਸ ਅਰਜਨ ਵਰਿਓ, ਪਾਰਸ ਪਰਸ ਪਰਮਾਨ, ਸਰਜੀਵਨ ਅਰਜਨ ਅਮੋਲ, ਆਜੋ ਨੀ ਸੰਭਉ, ਭੈ ਭੰਜਨ ਪਰ ਦੁੱਖ ਨਿਵਾਰ, ਅਪਾਰ ਅਨੰਮ ਭਉ, ਅਗਹਿ ਗਹਿਨ ਭ੍ਰਮ ਭ੍ਰਾਂਤ ਦਹਿਨ, ਸੀਤਲ ਸੁਖਦਾਤੋ, ਅਸੰਭਉ ਉਦਵਿਓ, ਪੁਰਖ ਪੂਰਨ ਬੈਧਾਤੋ, ਨਾਨਕ ਆਦਿ ਅੰਗਦ ਅਮਰ, ਸਤਿਗੁਰ ਸ਼ਬਦ ਸਮਾਇਓ, ਧੰਨ ਧੰਨ ਗੁਰੂ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ, ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਿਤਾ, ਗੁਰਪੂਰਾ ਪਾਇਓ ਬਡਭਾਗੀ, ਲਿਬਲਾਗੀ ਮੇਦਨ ਪਰ ਸਹਿਤਾ, ਭੈ ਭੰਜਨ ਪਰ ਪੀਰ ਨਿਵਾਰਨ, ਕਲ ਤੁਸਹਾਰ ਤੋਹੇ ਜਸ ਬਕਤਾ, ਕੁਲ ਸੋਢੇ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ, ਧਰਮ ਧੀਰ ਗੁਰਮਤਿ ਗਭੀਰ, ਪਰ ਦੁੱਖ ਵਿਸਾਰਨ, ਸਬਦ ਸਾਰ ਹਰ ਸਮ ਉਦਾਰ, ਅਹਮੇਵ ਨਿਵਾਰਨ, ਸਬਦ ਸਾਰ ਹਰ ਸਮ ਉਦਾਰ, ਅਹਮੇਵ ਨਿਵਾਰਨ, ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨ ਹੁਟੈ, ਸਤ ਬੰਤ ਹਰ ਨਾਮ ਮੰਤਰ, ਨਵ ਨਿਧ ਨਾਨਕ ਹੁਟੈ, ਗੁਰੂ ਰਾਮਦਾਸ ਤਨ ਸਰਬ ਮਹਿ ਸਹਿ ਚੰਦੋਆ ਤਾਣਿਓ, ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ, ਭੈ ਨਿਰਪਉ ਮਾਣਿਓ, ਲਾਖ ਮਹਿ ਅਲਖ ਲਖਾਇਓ, ਅਗਮ ਗੋਚਰ ਗਤ ਗਭੀਰ, ਸਤਿਗੁਰ ਪਰਚਾਇਓ, ਗੁਰ ਪਰਚੈ ਪਰਮਾਨ, ਰਾਜ ਮੈਂ ਜੋਗ ਕਮਾਇਓ, ਧਨ ਧਨ ਗੁਰ ਧਨ, ਅਭਰ ਸਰ ਸੁਭਰ ਪਰ ਹਾਇਓ, ਗੁਰ ਗਮ ਪਰਮਾਨ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜਨ ਕਲ ਉਚਰੈ ਤੈ ਸਹਿਜ ਯੋਗ ਨਿਜ ਪਾਇਓ, ਅਮਿਓ ਰਸਨਾ ਬਦਨ ਬਰਦਾਤ, ਅਲਖ ਅਪਾਰ ਗੁਰ ਸੂਰ, ਸਬਦ ਹਉ ਮੈਂ ਨਿਵਾਰਿਓ, ਪੰਚ ਹਰਨ ਦਲਿਓ, ਸੁਨ ਸਹਿਜ ਨਿਜ ਕਰ ਸਹਾਰਿਓ, ਹਰ ਨਾਮ ਲਾਗ ਜਗ ਉਧਰਿਓ, ਸਤਿਗੁਰ ਨਿਦੈ ਬਸਾਇਓ, ਗੁਰ ਅਰਜਨ ਕਲ ਉਚਰੈ ਤੈ ਜਨ ਕੈ ਕਲਸ ਦੀ ਪਾਇਓ ਸੋਰਠੇ, ਗੁਰ ਅਰਜਨ ਪੁਰਖ ਪਰਮਾਨ, ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਓ, ਭਵਜਲ ਸਾਹਿਰ ਸੇਤ, ਨਾਮ ਹਰੀ ਕਾ ਬੋਹਿਤਾ, ਤੋ ਸਤਿਗੁਰ ਸੰਹੇਤ, ਨਾਮ ਲਾਗ ਜਗ ਉਧਰਿਓ, ਜਗਤ ਉਧਾਰ ਨਾਮ, ਸਤਿਗੁਰੂ ਤੁਠੈ ਪਾਇਓ, ਅਬ ਨਾਹੀ ਅਬਰ ਸਰ ਕਾਮ, ਬਾਰ ਅੰਤਰ ਪੂਰੀ ਪੜੀ, ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ, ਗੁਰੂ ਰਾਮ ਮਹਿਦੀਓ, ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ, ਗੁਰ ਅਰਜਨ ਭਿਖੋ ਨੈਣ, ਸਤ ਰੂਪ ਸਤ ਨਾਮ, ਸਤ ਸੰਤੋਖ ਧਰਿਓ ਉਰ, ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ, ਮਸਤਕ ਧੁਰ ਪ੍ਰਗਟ ਜੋਤ, ਜਗ ਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ, ਭਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ, ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰੇਸ਼ਟ ਲੱਗ ਬਿਹਤਰ ਹੋ, ਤਹਿ ਜਨ ਜਚ ਹੋ, ਜਗਤ ਧੁਰ ਪਾਰ ਜਾਨੀ ਅਤ, ਬਸਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ, ਪਰਮ ਅਤੀਤ ਪਰਮੇਸ਼ਰ ਕਾ ਰੰਗ ਰੰਗਿਓ, ਬਾਸਨਾ ਤੇ ਬਾਹਰ ਭੈ ਦੇਖੀਐ ਤੋ ਧਾਮ ਸਿਉ, ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ, ਮਥੁਰਾ ਕੋ ਪ੍ਰਭ ਸਰਭ ਮੈਂ ਅਰਜਨ ਗੁਰ, ਭਗਤ ਕਹੇਤ ਪਾਏ ਰਹਿਓ ਮਿਲ ਰਾਮ ਸਿਉ, ਅੰਤ ਨ ਪਾਵਤ ਦੇਵ ਸਭਾ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਪੁਨ ਬੇਦ ਬਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਤਰੀ, ਜਗ ਔਰ ਨ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦ ਤੇ ਮਤ ਚੂਕੈ ਹਰੇ ਮਨ, ਭੇਦ ਬਭੇਦ ਨ ਜਾਣ ਬਿਓ,
ਪਰਤਾ ਸ਼ਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲਉ ਨਹੀਂ ਭਾਗ ਲਲਾਰ ਉਦੈ ਤਬ ਲਉ ਭ੍ਰਮ ਤੇ ਫਿਰ ਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂੜ ਤਥੇ ਕਬਹੂ ਮਿਟਹ ਨਹੀਂ ਰੇ ਪਛਤਾਇਓ।

ਫਿਰ ਸੰਕਟ ਜੋਨ ਗਰਬ ਨਾ ਆਇਓ। ਕਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਧਾਰਨ, ਬਸ ਸੰਤ ਜਿਸ ਰਿਦੈ ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ, ਤਸਮਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ, ਭਇਓ ਤਹਿ ਸੰਸਰ ਸੋਈ। ਧਰਨ ਗਗਨ ਨਭ ਖੰਡ ਮੈਂ, ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪ੍ਰਾਨ ਬਾਚਿਐ, ਬੇਦ ਬ੍ਰਹਮਾ ਮੁਖ ਗਾਵੈ। ਅਜੈ ਚਾਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਵਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪਹਿ ਗਇਓ, ਹਰ ਵੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸ੍ਰੀ ਗੁਰਮੋਇਓ। ਦੇਵਪੁਰੀ ਮੈਂ ਗਾਇਓ, ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬੈਠਾਇਓ, ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ, ਕਾਟੇ ਸੋ ਪਾਪ ਤਿਨ ਨਰਹੋਂ ਕੇ, ਗੁਰ ਰਾਮ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸਲੋਕ 12 ਤੇ ਵਧੀਕ ਮਹੱਲਾ ਪਹਿਲਾ ਉਹ ਤੰਗੀ ਪੈ ਓਹਰੇ ਗਹਿਰੀ ਗੰਭੀਰੀ ਸੱਸੜ ਸੋਈਆਂ ਕਿਬ ਕਰੀ ਨਿਬ ਨਾ ਜਾਏ ਥਣੀ ਗੱਚ ਜ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਬ ਥਣੀ ਸੁਣ ਮੁੰਦੇ ਹਰਨਾਖੀਏ ਗੂੜਾ ਬਹਿਣ ਅਪਾਰ ਪਹਿਲਾਂ ਬਸ ਜਾਨਕੈ ਤਾਂ ਕੀਚੈ ਬਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰ ਜੈਕਾਰ ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ ਤਨ ਮਨ ਦੀ ਜੈ ਸੱਜਣਾ ਐਸਾ ਹਸਨਸਾਰ ਤੇ ਸੋ ਨਿਹੋ ਨ ਕੀਚੈ ਜੇ ਦਿਸੈ ਚੱਲਣ ਹਾਰ ਨਾਨਕ ਜਿਨੀ ਇਵ ਕਰ ਬੁੱਝਿਆ ਤਿੰਨਾ ਬਿਟੋਂ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕੱਲ ਤਾਹੂ ਕਰੇ ਸੁਜਾਨ ਵਈਆਂ ਇੰਨੀ ਕੱਪਰੀ ਝੜ ਚਖੜ ਉਹ ਹਾੜ ਲਹਿਰੀ ਬਹਿਨ ਲਖੇ ਸਰੀ ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੀ ਭਾਉ ਨਾਨਕ ਦੁਨੀਆਂ ਕੈਸੀ ਹੋਈ ਸਾਲ ਕਮਿਤ ਨ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹੀ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਹਰ ਕਰਨ ਸਮਾਏ ਨਾਨਕ ਤਨ ਬਲਹਾਰ ਜਾਏ ਰੇ ਮਨ ਡੀਗ ਨ ਡੋਲੀਆ ਸਿੱਧਾ ਮਾਰਗ ਤਾਉ ਪਾਛਾ ਬਾਗ ਡਰਾਵ ਨੋ ਆਗਾ ਅਗਨ ਤਲਾਉ ਸਹਿਸੇ ਜੀਰਾ ਪਰ ਰਹਿਓ ਮਾ ਕੋ ਅਵਰ ਨ ਢੰਗ ਨਾਨ ਗੁਰਮੁਖ ਛੁੱਟਿਆ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰਿਆ ਜੇ ਸਤਿਗੁਰ ਦੀਖਿਆ ਹੋਏ ਆਪ ਪਛਾਣ ਹਰ ਮਿਲੈ ਬਹੁੜ ਨ ਮਰਨਾ ਹੋਏ ਕੀਚੜ ਹਾਥ ਨ ਬੂਡਈ ਇਕ ਨਦਰ ਨਿਹਾਲ ਨਾਨਕ ਗੁਰਮੁਖ ਉਭਰੇ ਗੁਰ ਸਰਬਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੋ ਬੇਣ ਗੁਰ ਨਿਧ ਜਲ ਨਾਹੇ ਜਨਮ ਮਰੈ ਪਰਮਾਈਐ ਜੇ ਲਖ ਕਰਮ ਕੁਮਾਹੇ ਜਮ ਜਾ ਗਾਤ ਨ ਲੱਗੇ ਜੇ ਚੱਲੈ ਸਤਿਗੁਰ ਪਾਈ ਨਾਨਕ ਨੇ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ ਮਨ ਤਨ ਮੇਲਾ ਅਵਗਣੀ ਚਿੰਜ ਭਰੀ ਗੰਧੀ ਆਏ ਸਰਬਰ ਹੰਸ ਨ ਜਾਣਿਆ ਕਾਗ ਕੁਪੰਖੀ ਸੰਗ ਸਾਗਤ ਸੋ ਐਸੀ ਪ੍ਰੀਤ ਹੈ ਬੂਜੋ ਗਿਆਨੀ ਰੰਗ ਸਨ ਸਵਾ ਜੈਕਾਰ ਕਰ ਗੁਰਮੁਖ ਕਰਮ ਕਮਾਹੋ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨ ਪਾਓ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਓ ਵੇਖਣ ਸੁਣ ਨਾ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹੋ ਮੈਂ ਆਵੋ ਜਾਓ ਹੈਨ ਬਿਰਲੇ ਨਾਹੀ ਕਣੇ ਫੈਲ ਪਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਝੋਟਾ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾਂ ਪ੍ਰਵਾਨ ਪਰਮ ਪੈਗਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਾ ਗਾਏ ਵਾਜਾ ਵਾਪਸੀ ਮਨੋ ਜੇ ਅੰਧੇ ਕੂਪ ਕਹੇ ਬਿਰਧ ਨ ਜਾਣਨੀ ਮਨ ਅੰਧਾ ਉਂਧਾ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਵੇਦ ਨਾ ਕੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਵ ਸੰਜਮ ਕੁਮਾਵੈ ਕਰਮ ਸੇਲ ਸੰਤੋਖ ਕਰ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਖੱਤਰੀ ਸੋ ਜੋ ਕਰਮ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦੁਰਗਾ ਪ੍ਰਵਾਨ ਲੱਭ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾ ਤਪਾਈ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਸਭਨੇ ਕੱਟੀ ਸੌ ਵਸੈ ਸੈਬਨ ਖੱਟ ਨ ਕੋਈ ਨਾਨਕ ਤੇ ਸੁਹਾਗਣੀ ਜਿਨ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀਆ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨ ਕੀਜੈ ਨਾਲ ਕਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਜਾਪੈ ਮੂਲਿਆ ਆਵੈ ਕਿਤੈ ਥਾਏ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧ ਨਾਹੀ ਅਵੇਹੀ ਗੱਲੈ
राम चुरै दल मेलवै अंतर बल अधिकार बंतर की सेना सेविय मन तन जुज अपार सीता लै गया दहसरो लक्ष्मण मुह सराप नानक करता करण हार कर वेखै थाप अथाप मन मैं चूरे रामचंद सीता लक्ष्मण जोग हनुमंतर आराध्या आया कर संजोग भूला दे तन समझई तिन प्रभ की ये काम नानक बेपरवाह सो कीर्तन मिटई राम लाहौर शहर जहर कहर सवा पहर महला तीजा लाहौर शहर अमृतसर सिवती दा घर महला पहला अदोसा है क्या निशानी ओ दोसा है क्या निशानी तोड़ना आवै अन्नी अदोसी घरे ही बुठी कूणी रन्नी तम्मी सत्ती रन्नी घरे से आपा रोमन कूड़ी कमी जो ले वैसो देवे नाही खट्टे दम सहमी पब्बर तू हरी अबला कबला कंचन वन कै दोखड़ै सड़े ओ हे काली होइया दे हुरी नानक मैं तन भंग जाना पानी ना लहा जैसे ती मेरा संग जैत डिठा तन पर फड़ा जैत डिठा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਦ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ।

ਪਤਿ ਸਤਨਾਮ ਵਾਹਿਗੁਰੂ ਜੀਓ ਸਤਨਾਮ ਵਾਹਿਗੁਰੂ ਜੀਓ ਤੁਮ ਦਾਤੀ ਠਾਕਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰੇ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ